ਬਖਸ਼ਨੀ ਗੁਰੂ ਪੰਥ ਖਾਲਸੇ ਦੀ ਚੜ੍ਹਦੀ ਕਲਾ ਸੇਵਾ ਕਰਨ ਦਾ ਬਲ ਬਖਸ਼ਣਾ ਅੰਗ ਸੰਗ ਸਹਾਈ ਹੋਣਾ।

ਬਖਸ਼ਣ ਕਿਰਤ ਕਮਾਚ ਬਰਕਤਾਂ ਪਾਵਣੀਆਂ ਅੰਗ ਸੰਗ ਸਾਈ ਹੋਣਾ ਮਿਹਰ ਪ੍ਰਿਆਤ ਰੱਖਣਾ ਕਾਕੀ ਹੋਣ ਦੇ ਖੁਸ਼ੀ ਵਿੱਚ ਸ਼ੁਕਰਾਨੇ ਵਜਾ ਬੀਬੀ ਰਾਜਿੰਦਰ ਕੌਰ ਮਨਪ੍ਰੀਤ ਸਿੰਘ ਜੀ ਭੰਡਾਰੀ ਆਪ ਜੀ ਦੇ ਹਜ਼ੂਰੀ ਵਿੱਚ

ਤਿਰਕ ਆਯੁ ਬਖਸ਼ਣੀ, ਪਰਿਵਾਰ ਵਿੱਚ ਸੁਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ, ਵਿਆਹ ਦੇ ਸਾਲਗਰੇ ਦੇ ਖੁਸ਼ੀਆਂ ਵਜਾ ਸਰਦਾਰ ਅਮਰ

ਸਰਦਾਰ ਰੇਮਨ ਸਿੰਘ ਹਰਜੀਤ ਕੌਰ ਜੀ ਕਰੀਮ ਨਗਰ ਤੋਂ ਰਿਟਾਇਰਮੈਂਟ ਦੇ ਖੁਸ਼ੀ ਵਿੱਚ ਸ਼ੁਕਰਾਨੇ ਵਜੋਂ 500 ਰੁਪਏ ਆਦਰ ਕਰਦੇ ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ ਹਰਵਿੰਦਰ ਸਿੰਘ ਜੀ ਕਰੀਮ ਨਗਰ ਤੋਂ ਕਾਰਜ ਰਾਸ ਹੋਣ ਲਈ ਬੇਨਤੀ ਕਰਦੇ ਕਾਕਾ ਗੁਰਮਨ ਸਿੰਘ ਗੁਰਵਿੰਦਰ ਸਿੰਘ ਅਮਨਦੀਪ ਕੌਰ ਨਿਸ਼ਾਨ ਜੀ 200 ਰੁਪਏ ਆਦਰ ਕਰਦੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ।

ਬਖਸ਼ਣਾ। ਸਰਦਾਰ ਕੁਲਜੀਤ ਸਿੰਘ ਜੀ ਕਾਰੋਬਾਰ ਦੇ ਤਰੱਕਿਆਂ ਲਈ ਬੇਨਤੀ ਕਰਦੇ। ਬੀਬੀ ਇੰਦਰ ਕੌਰ ਜਗਤ ਸਿੰਘ ਜੀ ਤ੍ਰਿਕੁਟ ਵਾਲੇ ਵਿਆਹ ਦੇ ਸਾਲਗਿਰਹ ਦੇ ਖੁਸ਼ੀਆਂ ਵਿੱਚ 5,000 ਰੁਪਏ ਆਦਰ ਕਰਦੇ। ਦੀਰਘ ਆਯੁ ਬਖਸ਼ਣੀ, ਦੇਹ ਰੋਗਤਾ ਚੜ੍ਹਦੀ ਕਲਾ ਬਖਸ਼ਣੀ। ਨਵੀਂ ਗੱਡੀ ਲੈਣ ਦੇ ਖੁਸ਼ੀ ਵਿੱਚ ਕੁਲਵੀਰ ਸਿੰਘ ਸਿੱਧੂ 1,100 ਰੁਪਏ ਆਦਰ ਕਰਦੇ। ਪਾਤਸ਼ਾਹ ਕਿਰਪਾ ਕਰਨੀ ਚੜ੍ਹਦੀ ਕਲਾ ਬਖਸ਼ਣੀ। ਅੰਗ ਸੰਸਾਈ ਹੋਣਾ ਬੇਅੰਤ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਸ ਸਮਾਂ ਤੱਕ ਸੋਹਣੇ ਸੋਹਣੇ ਰੁਮਾਲੇ ਅਤੇ

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਭੇਟਾਵਾਂ ਹਾਜ਼ਰ ਹੋਈਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਭਾਵ ਦੀ ਬਖਸ਼ਿਸ਼ ਹੋਊਗੀ। ਸਿਰੇ ਭਾਵ ਲੈ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ। ਗੁਰਮੁਖ ਸਾਰੇ ਪਹਿਲੀ ਵਾਰੀ ਅੰਮ੍ਰਿਤ ਛਕ ਰਹੇ, ਇੱਧਰ ਧਿਆਨ ਦਿਓ। ਦੱਸੋ ਸਾਧ ਸੰਗਤ ਜੀਓ, ਅੱਜ ਤਖ਼ਤ ਸਾਹਿਬ 'ਤੇ ਅੰਮ੍ਰਿਤ ਸੰਚਾਰ ਹੋਵੇਗਾ। ਜਿਨ੍ਹਾਂ ਸੰਗਤਾਂ ਨੇ ਪਹਿਲੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ, 5 ਰੁਪਏ ਜਮ੍ਹਾਂ ਕਰਾਉਣ। ਜਿਨ੍ਹਾਂ ਸੰਗਤਾਂ ਨੇ ਦੂਜੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ, 25 ਰੁਪਏ ਤਨਖਾਹ ਜਮ੍ਹਾਂ ਕਰਾ ਕੇ ਸਾਰੇ ਅੰਮ੍ਰਿਤ ਅਬਲਾਕੀ ਸੱਜਣ ਕੇਸ਼ੀ ਇਸ਼ਨਾਨ ਕਰਕੇ ਚਿੱਟੇ ਕਛੇਰੇ ਸਵੱਛ ਵਸਤਰ ਪਹਿਨ ਕੇ ਸੋਹਣੀਆਂ ਦਸਤਾਰਾਂ

ਜਿਨ੍ਹਾਂ ਨਾਮ ਟੱਪਿਆ ਵੰਡ ਛਕਿਆ ਧਰਮ ਹਿੱਤ ਸੀਸ ਦਿੱਤੇ ਸਿੱਖੀ ਸਦਕ ਨਹੀਂ ਆ ਰਿਹਾ ਤਿਨਾਂ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਸਾਵੇ ਬੁਲਾਰੇ। ਸਲੋਕ ਮਹਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸਾ ਅੱਗੇ ਨਾਨਕਾ ਖਲਾਕੀ ਚਾਰ ਦਾਸ ਸਰਬਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਬਿਰਧ ਕੀ ਪਾਇਦ ਰਹੇ ਬੰਦ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸੇ ਜੀ ਦੇ ਬੋਲ ਵਾਲੇ ਬੁਲਾਰੇ।

ਚਿਤ ਅਮਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇ ਫਤਹ, ਚੌਂਕੀਆਂ ਝੰਡੇ ਬੁੰਗੇ ਚੁਗੋ ਚੁਗ ਅਟਲ ਰਹੇ, ਧਰਮ ਕਾ ਜੈਕਾਰ ਖਾਲਸਾ ਦੀ ਸਾਵੇ ਬੁਲਾਰੇ। ਖਾਲਸੇ ਜੀ ਨੂੰ ਨਾਮ ਦਾਨ, ਸੁਖੀ ਦਾਨ, ਗੁਰਮਤ ਦਾਨ, ਬੁੱਧ ਵਿਵੇਕ ਰਾਤ ਰਿਛਾ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ। ਸ਼੍ਰੀ

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸੰਜੁਗਤ ਤਖਤ ਸੱਚਖੰਡ ਸ੍ਰੀ ਅਜੂਰ ਸ੍ਰੀ

ਗੁਰੂ ਪਿਆਰੀ ਸਤਸੰਗਤ ਜੀ, ਉਹ ਸੱਜ ਜਾਓ, ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰੋ। ਅੱਜ ਦੇ ਗੁਰਬਾਣੀ ਦੇ ਲੜੀਵਾਰ ਕਥਾ ਦੀ ਹਾਜ਼ਰੀ ਗਿਆਨੀ ਮੁਹੱਬਤ ਪ੍ਰੀਤ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਉਹ ਸੰਗਤਾਂ ਨੂੰ ਸਰਵਣ ਕਰਾਉਣਗੇ। ਕਥਾ ਸਰਵਣ ਕਰੋ ਜੀ।

ਫਤਿਹ ਧੰਨ ਧੰਨ ਕਲਗੀਧਰ ਗੁਰਦੇਵ ਸਾਹਿਬ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਮਹਾਨ ਕਿਰਪਾ ਵਰਤ ਰਹੀ ਹੈ। ਸਾਹਿਬ ਜੀ ਦੇ ਪਾਵਨ ਪਵਿੱਤਰ ਸਤਿਯੁਗੀ ਤਪ ਸਥਾਨ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਦਾ ਸੁੰਦਰ ਦੀਵਾਨ ਸਜਿਆ ਹੈ। ਪ੍ਰੇਮ ਸਹਿਤ ਸਾਰੇ ਆਪਾਂ ਧੰਨ ਯੁਗ ਯੁਗ ਅਟਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਨਤਮਸਤਕ ਹੋ ਕਰਕੇ ਸਾਹਿਬ ਜੀ ਦੇ ਪਾਵਨ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਸਮੇਂ ਔਰ ਸਵਾਸਾਂ ਨੂੰ ਸਫਲਿਆਂ ਬਣਾ ਰਹੇ ਹਾਂ। ਆਓ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਇਸ ਵੇਲੇ ਸਮਾਂ ਹੋਇਆ ਹੈ ਚੱਲ ਰਹੀ ਲੜੀਵਾਰ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਕਥਾ ਵਿਚਾਰ ਦਾ, ਤਖਤ ਸਾਹਿਬ ਦੀ ਨਿਤਾ ਪ੍ਰਤੀ ਮਰਿਆਦਾ ਦੇ ਅਨੁਸਾਰ ਪ੍ਰੇਮ ਸਹਿਤ ਸਾਰੇ ਆਪਾਂ ਸਤਿਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੀ ਸ਼ਬਦ ਦੀ ਵਿਚਾਰ ਸਰਵਣ ਕਰਨ ਵਾਸਤੇ ਸਾਰੇ ਇਕੱਤਰ ਹੋਏ ਹਾਂ। ਆਓ ਪ੍ਰੇਮ ਸਹਿਤ ਜੋ ਅੱਜ ਦਾ ਬਚਨ ਸਤਿਗੁਰੂ ਸਾਹਿਬ ਜੀ ਮਹਾਰਾਜ ਉਪਦੇਸ਼ ਸਾਨੂੰ ਸਭਨਾਂ ਨੂੰ ਬਖਸ਼ਿਸ਼ ਕਰ ਰਹੇ ਹਨ, ਸਾਰੇ ਮਨ ਬਿਰਤੀਆਂ ਇਕਾਗਰ ਕਰਦਿਆਂ ਹੋਇਆਂ ਰਸਨਾ ਪਵਿੱਤਰ ਕਰਦਿਆਂ ਹੋਇਆਂ ਗੁਰੂ ਚਰਨਾਂ ਵਿੱਚ ਆਪੋ ਆਪਣੀ ਹਾਜ਼ਰੀ ਲਗਵਾਈਏ, ਕੋਈ ਵੀ ਰਸਨਾ ਵਾਂਝੀ ਨਾ ਰਹੀਏ। ਪ੍ਰੇਮ ਅਦਬ ਸਹਿਤ ਮੁੱਖ

0: ਪਾਵਨ ਪਵਿੱਤਰ ਉਪਦੇਸ਼ ਸਾਰਗ ਰਾਗ ਅੰਦਰ ਧੰਨ ਧੰਨ ਸਤਿਗੁਰੂ ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ ਪੰਚਮ ਪਾਤਸ਼ਾਹ ਨਿਮਰਤਾ ਔਰ ਸ਼ਾਂਤੀ ਦੇ ਮੁਜਸਮੇ ਸਤਿਗੁਰੂ ਸਾਹਿਬ ਜੀ ਨੇ ਆਪਣੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਹੈ। ਰਾਗ ਸਾਰਗ ਅੰਦਰ ਧੰਨ ਪੰਚਮ ਗੁਰਦੇਵ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਰਸਨਾ ਤੋਂ ਜੋ ਸਮੁੱਚੇ ਕਾਇਨਾਤ ਦੇ ਭਲੇ ਵਾਸਤੇ ਲੋਕਾਈ ਦੇ ਭਲੇ ਵਾਸਤੇ ਪਾਤਸ਼ਾਹ ਜੀ ਨੇ ਬਚਨ ਸਾਨੂੰ ਸਭਨਾਂ ਨੂੰ ਬਖਸ਼ਿਸ਼ ਕੀਤਾ ਹੈ। ਆਓ ਪ੍ਰੇਮ ਸਹਿਤ ਸਰਵਣ ਕਰੀਏ ਜੀ।
1: ਰਾਮ ਭਰੋਸਾ ਪਾਏ
0: ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਜੇ ਆਪ ਮੋਹੇ ਰਾਮ ਭਰੋਸਾ ਪਾਏ। ਐ ਭਾਈ ਹੁਣ ਮੈਨੂੰ ਉਹ ਵਾਹਿਗੁਰੂ ਪਰਮੇਸ਼ਰ ਜੀ ਉੱਤੇ ਦ੍ਰਿੜ ਨਿਸ਼ਚਾ ਆ ਗਿਆ ਹੈ। ਜੀਵ ਸੰਸਾਰ ਦੇ ਉੱਤੇ ਰਹਿੰਦਿਆਂ ਹੋਇਆਂ ਸਾਧ ਸੰਗਤ ਜੀ ਅਨੇਕਾਂ ਤਰ੍ਹਾਂ ਦੇ ਭਰੋਸਿਆਂ ਨੂੰ ਤੱਕਣਾ ਕਰਦਾ ਹੈ। ਸੰਸਾਰ ਉੱਤੇ ਰਹਿੰਦਿਆਂ ਲੋੜ ਪੈਂਦੀ ਹੈ, ਕਿਸੇ ਨਾ ਕਿਸੇ ਦੇ ਉੱਤੇ ਯਕੀਨ ਦੇ ਉੱਤੇ ਸੰਸਾਰ ਚੱਲਦਾ ਹੈ। ਪ੍ਰੀਤ ਪਾਉਂਦਾ ਹੈ, ਬੰਦਾ ਭਰੋਸਾ ਕਰਦਾ ਹੈ ਪਰਿਵਾਰ ਦੇ ਉੱਤੇ। ਮਹਾਰਾਜ ਜੀ ਕਹਿੰਦੇ ਇਹ ਜੋ ਸੰਸਾਰਕ ਭਰੋਸੇ ਹਨ ਇਹ ਸਦਾ ਜੀਵ ਦੇ ਨਾਲ ਨਿਭਣ ਵਾਲੇ ਨਹੀਂ ਹਨ। ਮਹਾਰਾਜ ਜੀ ਵਚਨ ਕਰਦੇ ਹਨ, ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁੱਖ ਸਿਓਂ ਸਭ ਲਾਗੇ ਕਿਆ ਦਾਰਾ ਕਿਆ ਮੀਤ ਮੇਰੋ ਮੇਰੋ ਸਭੈ ਕਹਿਤ ਹੈ ਹਿਤ ਸਿਓਂ ਵਾਧਿਓ ਚੀਤ ਅੰਤਕਾਲ ਸੰਗੀ ਨਹਿ ਕੋ ਇਹ ਅਚਰਜ ਹੈ ਰੀਤ। ਭਰੋਸਾ ਜੀਵ ਸੰਸਾਰ ਦੇ ਉੱਤੇ ਕਰਦਾ ਹੈ ਅਤੇ ਸਾਧ ਸੰਗਤ ਜੀ ਜਿਤਨਾ ਚਿਰ ਸੰਸਾਰੀ ਜੀਵਾਂ ਦਾ ਆਸਰਾ ਹੈ ਉਤਨਾ ਚਿਰ ਸਾਧ ਸੰਗਤ ਜੀ ਸੰਸਾਰ ਦੇ ਜੀਵ ਜਿਹੜੇ ਹਨ ਉਸ ਆਸਰੇ ਜਿਉਣਾ ਕਰਦੇ ਨੇ। ਪਰ ਜਿਸ ਵੇਲੇ ਇਸ ਸਰੀਰ ਤੋਂ ਗਾਂਹ ਦੀ ਗੱਲ ਆਉਂਦੀ ਹੈ, ਜਿਸ ਦਿਨ ਇਸ ਸਰੀਰ ਨੂੰ ਛੱਡ ਕੇ ਜਾਣਾ ਹੈ, ਮਹਾਰਾਜ ਜੀ ਕਹਿੰਦੇ ਹਨ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਭਰੋਸੇ ਦੀ ਗੱਲ ਆਈ ਹੈ, ਮਹਾਰਾਜ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਪਾਤਸ਼ਾਹ ਬਚਨ ਕਰਦੇ ਹਨ ਆਪ ਮੋਹੇ ਰਾਮ ਭਰੋਸਾ ਪਾਏ। ਸਾਡਾ ਜਿਹੜਾ ਨਿਸ਼ਚਾ ਹੈ ਭਰੋਸਾ ਹੈ ਉਹ ਵਾਹਿਗੁਰੂ ਪਰਮੇਸ਼ਰ ਜੀ ਦੇ ਉੱਤੇ ਪੂਰਨ ਹੈ। ਤਾਂਹੀਓ ਕਰਕੇ ਜਿਸ ਵੇਲੇ ਮਹਾਰਾਜ ਸਾਹਿਬ ਜੀ ਦੇ ਉੱਤੇ ਸਾਧ ਸੰਗਤ ਜੀ ਬਾਬਾ ਪ੍ਰਿਥੀ ਚੰਦ ਜੀ ਨੇ ਸ਼ਿਕਾਇਤ ਕੀਤੀ ਲਾਹੌਰ ਦਰਬਾਰ ਦੇ ਅੰਦਰ, ਅਤੇ ਸਾਧ ਸੰਗਤ ਜੀ ਲਾਹੌਰ ਦਰਬਾਰ ਤੋਂ ਸੁਲਹੀ ਖਾਂ ਚੜ੍ਹ ਕੇ ਆਇਆ, ਅਤੇ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਾਸ ਸਿੱਖਾਂ ਬੇਨਤੀ ਕੀਤੀ, ਮਹਾਰਾਜ ਸੁਲਹੀ ਖਾਂ ਬੜੀ ਵੱਡੀ ਫੌਜ ਲੈ ਕਰਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਉੱਤੇ ਚੜ੍ਹਾਈ ਕਰਕੇ ਆਇਆ ਹੈ, ਮਹਾਰਾਜ ਕਿਰਪਾ ਕਰੋ ਕੀ ਕੀਤਾ ਜਾਵੇ। ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਹੇ ਮਾਨੁਖ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ, ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਤੇ ਆਇਆ। ਮਹਾਰਾਜ ਜੀ ਨੂੰ ਕਹਿੰਦੇ ਸੱਚੇ ਪਾਤਸ਼ਾਹ ਆਪਾਂ ਕੋਈ ਪੱਤਰ ਪਾਈਏ ਅੱਗੇ। ਮਹਾਰਾਜ ਜੀ ਜੇ ਨਹੀਂ ਪੱਤਰ ਪਾਉਣਾ ਹੈ ਤਾਂ ਦੋ ਬੰਦੇ ਭੇਜ ਕਰਕੇ ਸੁਲਾਹ ਕਰ ਲਈਏ, ਤ੍ਰਿਤੀਏ ਮਤਾ ਕਿਛ ਕਹੋ ਉਪਾਇਆ, ਮਹਾਰਾਜ ਜਾਂ ਕੋਈ ਹੋਰ ਉਪਾ ਕਰਨਾ ਕਰੀਏ। ਪਰ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਸ ਵੇਲੇ ਬਚਨ ਕਰਦੇ, ਮੈਂ ਸਭ ਕੁਛ ਛੋੜ ਮੈਂ ਸਭ ਕੁਛ ਛੱਡ ਕੇ ਪ੍ਰਭ ਤੂੰ ਹੀ ਤੇ ਆਇਆ, ਮੇਰਾ ਤਾਂ ਵਾਹਿਗੁਰੂ ਪਰਮੇਸ਼ਰ ਜੀ ਹੈ। ਅਤੇ ਮਹਾਰਾਜ ਜੀ ਨੇ ਅਰਦਾਸ ਕੀਤੀ ਸੁਲਹੀ ਤੇ ਨਾਰਾਇਣ ਰਾਖ, ਐ ਵਾਹਿਗੁਰੂ ਜੀ ਸਾਨੂੰ ਸੁਲਹੀ ਤੋਂ ਰੱਖ ਲੈਣਾ ਕਰਨਾ ਕਰੋ। ਅਤੇ ਬਸ ਫਿਰ ਪਾਤਸ਼ਾਹ ਦੀ ਕਿਰਪਾ ਦਾ ਸਦਕਾ, ਉਸ ਦ੍ਰਿੜ ਨਿਸ਼ਚੇ ਦਾ ਸਦਕਾ, ਸੁਲਹੀ ਕਾ ਹਾਥ ਕਹੀ ਨਾ ਪਹੁੰਚੈ, ਉਸ ਸੁਲਹੀ ਖਾਂ ਦਾ ਹੱਥ ਕਿਸੇ ਥਾਂ ਦੇ ਉੱਤੇ ਨਹੀਂ ਪਿਆ। ਸਾਧ ਸੰਗਤ ਜੀ ਸ਼ਾਮ ਦੇ ਵੇਲੇ ਬਾਬਾ ਪ੍ਰਿਥੀ ਚੰਦ ਜੀ ਨਾਲ ਲੈ ਗਏ ਆਪਣੇ ਹੇਰ ਪਿੰਡ ਦੇ ਵਿੱਚ ਆਪਣਾ ਪੱਠਾ ਦਿਖਾਉਣ ਵਾਸਤੇ, ਅਤੇ ਸਾਧ ਸੰਗਤ ਜੀ ਜਿਸ ਵੇਲੇ ਗਏ ਉੱਥੇ ਸਾਧ ਸੰਗਤ ਜੀ ਘੋੜਾ ਡਰ ਕੇ ਆਵੇ ਦੇ ਉੱਤੇ ਚੜ੍ਹ ਗਿਆ, ਪੱਠੇ ਦੇ ਉੱਤੇ ਚੜ੍ਹ ਗਿਆ, ਅਤੇ ਉਹ ਸੁਲਹੀ ਖਾਂ ਜਰਨੈਲ ਜਿਹੜਾ ਚੜ੍ਹ ਕੇ ਆਇਆ ਉਹ ਅੱਗ ਦੇ ਵਿੱਚ ਸੜ ਕੇ ਸਾਧ ਸੰਗਤ ਜੀ ਖਤਮ ਹੋ ਗਿਆ। ਇਸਲਾਮ ਮਤ ਦੇ ਅੰਦਰ ਜੇਕਰ ਕੋਈ ਸਾਧ ਸੰਗ ਅੰਤਮ ਰਸਮ ਹੁੰਦੀ ਹੈ ਤੇ ਉਹਨੂੰ ਧਰਤੀ ਦੇ ਵਿੱਚ ਦਫਨਾਇਆ ਜਾਂਦਾ ਹੈ, ਅਗਨ ਭੇਟ ਨਹੀਂ ਕੀਤਾ ਜਾਂਦਾ ਹੈ, ਉਹਦਾ ਦਾਹ ਸੰਸਕਾਰ ਨਹੀਂ ਕੀਤਾ ਜਾਂਦਾ ਹੈ। ਸਾਧ ਸੰਗਤ ਜੀ, ਪਰ ਦੇਖੀਏ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਵਚਨ ਕਰਦੇ, ਸੁਲਹੀ ਕਾ ਹਾਥ ਕਹੀ ਨਾ ਪਹੁੰਚੈ, ਸੁਲਹੀ ਖਾਂ ਦਾ ਹੱਥ ਕਿਤੇ ਵੀ ਨਹੀਂ ਪਹੁੰਚਿਆ, ਸੁਲਹੀ ਹੋਏ ਮੂਆ ਨਾ ਪਾਕ। ਉਹ ਸੁਲਹੀ ਖਾਂ ਜਿਹੜਾ ਹੈ ਨਾ ਪਾਕ ਮੌਤ ਸਾਧ ਸੰਗਤ ਜੀ ਮਰ ਗਿਆ। ਕਹਿਣ ਤੋਂ ਭਾਵ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਚਨ ਕਰਦੇ ਹਨ, ਐ ਭਾਈ ਹੁਣ ਅਸਾਂ ਆਪ ਮੋਹੇ ਰਾਮ ਭਰੋਸਾ ਪਾਏ, ਅਸਾਂ ਪੂਰਨ ਤੌਰ ਦੇ ਉੱਤੇ ਉਸ ਰਮੇ ਹੋਏ ਰਾਮ ਦੇ ਉੱਤੇ ਜਿਹੜਾ ਹੈ ਭਰੋਸਾ ਪਾਉਣਾ ਕੀਤਾ ਹੈ, ਨਿਸ਼ਚਾ ਕਰਨਾ ਕੀਤਾ ਹੈ।
1: ਜੋ ਸ਼ਰਨ ਪਰਿਓ ਕਰੁਣਾ ਨਿਧ,
0: ਜਿਹੜੇ ਜਿਹੜੇ ਵੀ ਉਸ ਵਾਹਿਗੁਰੂ ਪਰਮੇਸ਼ਰ ਕਿਰਪਾ ਦੇ ਖਜ਼ਾਨੇ ਕਰੁਣਾ ਨਿਧ ਦੇ ਸਾਧ ਸੰਜੀ ਸ਼ਰਨ ਵਿੱਚ ਆਉਣਾ ਕੀਤੇ ਹਨ, ਜੋ ਵੀ ਚੱਲ ਕੇ ਸਤਿਗੁਰੂ ਦੀ ਸ਼ਰਨ ਵਿੱਚ ਆਇਆ ਹੈ, ਆਪਾਂ ਵੀ ਪ੍ਰੇਮ ਸਹਿਤ ਬੇਨਤੀ ਕਰਦੇ ਹਾਂ, ਸਤਿਗੁਰ ਆਇਓ ਸ਼ਰਨ ਤੁਹਾਰੀ। ਮਹਾਰਾਜ ਅਸੀਂ ਚੱਲ ਕੇ ਤੁਹਾਡੀ ਚਰਨ ਸ਼ਰਨ ਵਿੱਚ ਆਉਣਾ ਕੀਤਾ ਹੈ। ਪਾਤਸ਼ਾਹ ਕਹਿੰਦੇ ਹਨ, ਜੋ ਜੋ ਸ਼ਰਨ ਪਰਿਓ ਕਿਰਪਾ ਨਿਧ ਕਰੁਣਾ ਨਿਧ, ਜਿਹੜੇ ਜਿਹੜੇ ਵੀ ਉਸ ਵਾਹਿਗੁਰੂ ਪਰਮੇਸ਼ਰ ਜੀ ਦੀ ਸ਼ਰਨ ਵਿੱਚ ਕਰੁਣਾ ਦੇ ਖਜ਼ਾਨੇ, ਦਇਆਲਤਾ ਦੇ ਖਜ਼ਾਨੇ ਵਾਹਿਗੁਰੂ ਪਰਮੇਸ਼ਰ ਜੀ ਦੀ ਸ਼ਰਨ ਵਿੱਚ ਆਉਣਾ ਕਰਦੇ ਹਨ। ਉਹ ਸੰਸਾਰ ਭੌਜਲ ਤੋਂ ਸਾਧ ਸੰਗਤ ਜੀ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦਾ ਸਦਕਾ ਪਾਰ ਉਤਰ ਜਾਂਦੇ ਹਨ। ਜਿਨ੍ਹਾਂ ਨੇ ਸ਼ਰਨ ਤੱਕਣਾ ਕੀਤੀ ਹੈ, ਮਹਾਰਾਜ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵਚਨ ਕਰਦੇ ਹਨ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਐ ਭਾਈ ਵਾਹਿਗੁਰੂ ਪਰਮੇਸ਼ਰ ਜੀ ਦੀ ਸ਼ਰਨ ਨੂੰ ਵਿਚਾਰਨਾ ਕਰੋ ਵੀ ਕਿਤਨਾ ਵਾਹਿਗੁਰੂ ਪਰਮੇਸ਼ਰ ਸਮਰੱਥ ਹੈ, ਉਹਦੀ ਸ਼ਰਨ ਕਿਤਨੀ ਵੱਡੀ ਹੈ। ਪਾਤਸ਼ਾਹ ਕਹਿੰਦੇ, ਜਿਹ ਸਿਮਰਤ ਗਨਕਾ ਸੀ ਉਦਰੀ, ਜਿਸ ਦਾ ਸਿਮਰਨ ਕਰਕੇ ਗਨਕਾ, ਜਿਸ ਨੇ ਸਾਧ ਸੰਗਤ ਜੀ ਆਪਣੇ ਜੀਵਨ ਦੇ ਵਿੱਚ ਬੁਰਿਆਈਆਂ ਨੂੰ ਔਗਣਾਂ ਨੂੰ ਇਕੱਠਿਆਂ ਕੀਤਾ। ਮਹਾਰਾਜ ਜੀ ਕਹਿੰਦੇ, ਦੇਖੀਏ ਭਾਈ ਜਿਹ ਸਿਮਰਤ ਗਨਕਾ ਸੀ ਉਦਰੀ, ਤਾਂ ਕੋ ਜਸ ਔਰ ਧਾਰੋ। ਕਹਿੰਦੇ ਭਾਈ ਐਸੇ ਵਾਹਿਗੁਰੂ ਦਾ ਜਸ ਆਪਣੇ ਹਿਰਦੇ ਵਿੱਚ ਧਾਰਨਾ ਕਰ, ਅਟਲ ਭਇਓ ਧਰੂ ਜਾ ਕੇ ਸਿਮਰਨ। ਜਿਸ ਸਿਮਰਨ ਦਾ ਸਦਕਾ ਜਿਹੜਾ ਧਰੂ ਭਗਤ ਜੀ ਹਨ ਉਹ ਅਟਲ ਪਦਵੀ ਨੂੰ ਪਾ ਗਏ। ਅਟਲ ਭਇਓ ਧਰੂ ਜਾ ਕੇ ਸਿਮਰਨ, ਅਰ ਨਿਰਭੈ ਪਦ ਪਾਇਆ, ਦੁੱਖ ਹਰਤਾ ਇਹ ਬਿਦ ਕੋ ਸੁਆਮੀ, ਤੈਂ ਕਾਹੇ ਵਿਸਰਾਇਆ। ਜਬ ਹੀ ਸਰਨ ਗਹੀ ਕਿਰਪਾ ਨਿਧ, ਗਜ ਗ੍ਰਹ ਤੇ ਛੂਟਾ, ਮਹਿਮਾ ਨਾਮ ਕਹਾਂ ਲਉ ਵਰਨੋ, ਰਾਮ ਕਹਿਤ ਬੰਧਨ ਤਹਿ ਟੂਟਾ। ਇੱਥੇ ਵਸਵੇਂ ਪਾਤਸ਼ਾਹ ਕਹਿੰਦੇ, ਅਜਾਮਲ ਪਾਪੀ ਜਗ ਜਾਣੇ, ਅਜਾਮਲ ਪਾਪੀ ਨੂੰ ਸਾਰਾ ਸੰਸਾਰ ਜਾਣਦਾ ਹੈ। ਨਿਮਖ ਮਾਹੇ ਨਿਸਤਾਰਾ, ਉਸ ਦਾ ਜਿਹੜਾ ਨਿਸਤਾਰਾ ਹੈ ਪਾਰ ਉਤਾਰਾ ਵਾਹਿਗੁਰੂ ਪਰਮੇਸ਼ਰ ਜੀ ਨੇ ਅੱਖ ਝਪਕਣ ਦੇ ਵੇਲੇ ਵਿੱਚ ਕਰ ਦਿੱਤਾ ਹੈ। ਨਾਨਕ ਕਹਿਤ ਚੇਤ ਚਿੰਤਾਮਨ, ਐ ਭਾਈ ਤੂੰ ਐਸੇ ਵਾਹਿਗੁਰੂ ਪਰਮੇਸ਼ਰ ਜੀ ਦੇ ਚਰਨਾਂ ਦੇ ਨਾਲ ਜੁੜਨਾ ਕਰ, ਤੈਂ ਭੀ ਉਤਰ ਹੈ ਪਾਰਾ, ਤੂੰ ਵੀ ਸੰਸਾਰ ਭੌਜਲ ਤੋਂ ਪਾਰ ਉਤਰ ਜਾਵੇਂਗਾ। ਤਾਂ ਕਰਕੇ ਪਾਤਸ਼ਾਹ ਕਹਿੰਦੇ, ਜੋ ਜੋ ਸਰਨ ਪਰਿਓ ਕਰੁਣਾ ਨਿਧ, ਜੋ ਜੋ ਵੀ ਜਾਣ ਉਸ ਵਾਹਿਗੁਰੂ ਪਰਮੇਸ਼ਰ ਕਿਰਪਾ ਦੇ ਖਜ਼ਾਨੇ, ਦਇਆਲਤਾ ਦੇ ਖਜ਼ਾਨੇ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਪੈਣਾ ਕਰਦੇ ਹਨ, ਤੇ ਭਵ ਹੈ ਤਰਾਏ, ਉਹ ਸੰਸਾਰ ਭੌਜਲ ਨੂੰ ਤਰ ਜਾਣਾ ਕਰਦੇ ਹਨ। ਵਿਸ਼ਰਾਮ ਦੇ ਕਰਕੇ ਸਤਿਗੁਰੂ ਸਾਹਿਬ ਜੀ ਮਹਾਰਾਜ ਅੱਗੇ ਫਰਮਾਨ ਕਰਦੇ ਹਨ,
1: ਸਹਿਜ ਸਮਾਯੋ।
0: ਪਾਤਸ਼ਾਹ ਕਹਿੰਦੇ, ਸਾਨੂੰ ਜਿਸ ਦਿਨ ਤੋਂ ਉਸ ਵਾਹਿਗੁਰੂ ਪਰਮੇਸ਼ਰ ਜੀ ਦੇ ਉੱਤੇ ਪੂਰਨ ਤੌਰ ਦੇ ਉੱਤੇ ਭਰੋਸਾ ਅਸਾਂ ਪਾਉਣਾ ਕੀਤਾ ਹੈ, ਸੁੱਖ ਸੋਇਓ ਅਰ ਸਹਿਜ ਸਮਾਇਓ, ਅਸੀਂ ਜਿਹੜਾ ਹੈ ਸੁੱਖ ਦੇ ਨਾਲ ਸੁੱਖ ਦੇ ਸਹਿਤ ਹੋ ਕਰਕੇ ਸੰਸਾਰ ਦੇ ਵਿੱਚ ਵਿਚਰ ਰਹੇ ਹਾਂ, ਵਿਕਾਰਾਂ ਤੋਂ ਛੁਟਕਾਰਾ ਹੋ ਚੁੱਕਿਆ ਹੈ। ਸਹਿਜ ਸਮਾਏ, ਸਹਿਜ ਸਮਾਇਓ, ਜਿਹੜੀ ਸਹਿਜ ਅਵਸਥਾ ਹੈ ਉਹ ਜਿਹੜੀ ਹੈ ਪ੍ਰਾਪਤ ਹੋ ਜਾਣਾ ਕੀਤੀ ਹੈ। ਜਿਤਨੇ ਵੀ ਹੋਰ ਸੰਸਾਰਕ ਡਰ ਸਨ, ਭੈ ਸਨ, ਉਹ ਵਾਹਿਗੁਰੂ ਜੀ ਦੀ ਕਿਰਪਾ ਦਾ ਸਦਕਾ ਉਹਨਾਂ ਦੀ ਸ਼ਰਨ ਵਿੱਚ ਆਉਣ ਦੇ ਨਾਲ ਸਾਰੇ ਦੂਰ ਹੋ ਗਏ ਹਨ।
1: ਜੋ ਚਾਹਤ ਸੋਈ ਹਰ ਕੀਓ,
0: ਜੋ ਵਾਹਿਗੁਰੂ ਪਰਮੇਸ਼ਰ ਜੀ ਚਾਹੁੰਦਾ ਹੈ ਉਹੀ ਸੰਸਾਰ ਦੇ ਉੱਤੇ ਹੁੰਦਾ ਹੈ। ਇਹ ਜਿਸ ਦਿਨ ਤੋਂ ਵਾਹਿਗੁਰੂ ਪਰਮੇਸ਼ਰ ਜੀ ਦੇ ਉੱਤੇ ਸਾਨੂੰ ਭਰੋਸਾ ਹੋਇਆ ਹੈ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜੋ ਜੋ ਵਾਹਿਗੁਰੂ ਪਰਮੇਸ਼ਰ ਜੀ ਕਰਦੇ ਹਨ ਉਹ ਸਾਨੂੰ ਚੰਗਾ ਲੱਗਣਾ ਕਰਦਾ ਹੈ,
1: ਛਦ ਫਲ ਪਾਏ,
0: ਤੇ ਜਿਹੜੀਆਂ ਮਨ ਦੀਆਂ ਇੱਛਾਵਾਂ ਸਨ ਉਹ ਸਾਰੀਆਂ ਹੁਣ ਸਾਨੂੰ ਪੂਰੀਆਂ ਹੋ ਗਈਆਂ ਹਨ। ਸਾਰੀਆਂ ਵਸਤੂਆਂ ਵਾਹਿਗੁਰੂ ਪਰਮੇਸ਼ਰ ਜੀ ਨੇ ਸਾਨੂੰ ਦੇ ਦੇਣੀਆਂ ਕਰ ਦਿੱਤੀਆਂ ਹਨ। ਸਾਧ ਸੰਗਤ ਜੀ, ਜਿਸ ਵੇਲੇ ਪੂਰਨ ਤੌਰ ਦੇ ਉੱਤੇ ਭਰੋਸਾ ਆ ਜਾਂਦਾ ਹੈ ਜੀਵ ਨੂੰ ਵਾਹਿਗੁਰੂ ਪਰਮੇਸ਼ਰ ਜੀ ਦੇ ਉੱਤੇ, ਪਾਤਸ਼ਾਹ ਕਹਿੰਦੇ ਹਨ, ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਵਾਹਿਗੁਰੂ ਪਰਮੇਸ਼ਰ ਜੀ ਦੇ ਉੱਤੇ ਜਿਹੜੇ ਭਰੋਸਾ ਰੱਖਦੇ, ਉਹਦੀ ਸ਼ਰਨ ਨੂੰ ਤੱਕਣਾ ਕਰਦੇ, ਉਹ ਵਾਹਿਗੁਰੂ ਪਰਮੇਸ਼ਰ ਜੀ ਦੇ ਹੁਕਮ ਦੇ ਵਿੱਚ, ਉਹਦੀ ਰਜ਼ਾ ਦੇ ਵਿੱਚ ਚੱਲਣਾ ਕਰਦੇ ਹਨ, ਅਤੇ ਵਾਹਿਗੁਰੂ ਪਰਮੇਸ਼ਰ ਜੀ ਉਹਨਾਂ ਦੇ ਸਾਰੀਆਂ ਜਿਹੜੀਆਂ ਮਨ ਇੱਛੂਆਂ ਵਸਤੂਆਂ ਹਨ ਉਹਨਾਂ ਨੂੰ ਦੇਣਾ ਕਰਦੇ ਹਨ।
1: ਜਪੋ ਨੇਤਰ ਧਿਆਨ ਲਾਵੋ,
0: ਬਸ ਜਿਸ ਦਿਨ ਤੋਂ ਪੂਰਨ ਤੌਰ 'ਤੇ ਭਰੋਸਾ ਬਣਿਆ ਹੈ ਉਸ ਦਿਨ ਤੋਂ ਹਿਰਦੇ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਜੀ ਦਾ ਜਾਪ ਹੀ ਅਸੀਂ ਜਪ ਰਹੇ ਹਾਂ, ਔਰ ਉਹਨਾਂ ਦਾ ਧਿਆਨ ਜੋ ਹੈ ਆਪਣੇ ਬੁੱਧ ਦੇ ਵਿੱਚ ਮਨ ਦੇ ਵਿੱਚ ਰੱਖਣਾ ਕਰਦੇ ਹਾਂ।
1: ਕਥਾ ਸੁਣਾਏ,
0: ਜੋ ਅਕਥ ਦੀ ਕਥਾ ਹੈ ਸਾਧ ਸੰਗਤ ਜੀ, ਉਸ ਨੂੰ ਸੁਣਨਾ ਕਰਦੇ ਹਾਂ। ਆਵਹੁ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੇ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ, ਹੁਕਮ ਮੰਨਿਓ ਗੁਰੂ ਕੇਰਾ, ਗਾਵਹੁ ਸੱਚੀ ਬਾਣੀ, ਕਹੈ ਨਾਨਕ ਸੁਣਹੋ ਸੰਤ ਹੋ। ਕਥਿਓ ਅਕਥ ਕਹਾਣੀ, ਜਿਹੜੀ ਉਹ ਅਕਥ ਵਾਹਿਗੁਰੂ ਪਰਮੇਸ਼ਰ ਜੀ ਦੀ ਕਹਾਣੀ ਹੈ, ਨਾ ਕਥੀ ਜਾਣ ਵਾਲੀ ਹੈ, ਉਸ ਨੂੰ ਜਿਹੜਾ ਹੈ ਅਸੀਂ ਸੁਣਨਾ ਕਰਦੇ ਹਾਂ।
1: ਚਲੋ ਮਾਰਗ ਠਾਕੁਰ ਕੈ,
0: ਹੁਣ ਭਰੋਸਾ ਜਿਸ ਵੇਲੇ ਦਾ ਪੂਰਨ ਤੌਰ ਤੇ ਮਿਲਿਆ ਹੈ, ਚਰਨੀ ਚਲੋ ਮਾਰਗ ਠਾਕੁਰ ਕੈ, ਜਿਹੜਾ ਮਾਰਗ ਵਾਹਿਗੁਰੂ ਪਰਮੇਸ਼ਰ ਜੀ ਦਾ ਮਾਰਗ ਹੈ, ਰਸਤਾ ਹੈ, ਉਸ ਦੇ ਉੱਤੇ ਅਸੀਂ ਚੱਲਣਾ ਕਰਦੇ ਹਾਂ। ਪਾਤਸ਼ਾਹ ਜੀ ਵਚਨ ਕਰਦੇ ਹਨ, ਚਰਨ ਚਲੋ ਮਾਰਗ ਗੋਬਿੰਦ, ਐ ਮੇਰੇ ਚਰਨੋ ਐ ਮੇਰੇ ਪੈਰੋ, ਵਾਹਿਗੁਰੂ ਪਰਮੇਸ਼ਰ ਜੀ ਦੇ ਮਾਰਗ ਦੇ ਉੱਤੇ ਤੁਸੀਂ ਚੱਲਣਾ ਕਰੋ। ਕਿਉਂ? ਕਿਉਂਕਿ ਮਿਟ ਹੈ ਪਾਪ ਜਪੀਐ ਹਰ ਬਿੰਦ, ਜਦੋਂ ਤੂੰ ਇੱਕ ਨਿਮਖ ਮਾਤਰ ਵੀ ਵਾਹਿਗੁਰੂ ਪਰਮੇਸ਼ਰ ਜੀ ਦਾ ਨਾਮ ਜਪੇਗਾ ਤੇਰੇ ਪਾਪਾਂ ਦਾ ਨਾਸ ਹੋ ਜਾਵੇਗਾ। ਮਿਟ ਹੈ ਪਾਪ ਜਪੀਐ ਹਰ ਬਿੰਦ, ਕਰ ਹਰ ਕਰਮ ਵਾਹਿਗੁਰੂ ਪਰਮੇਸ਼ਰ ਰੂਪੀ ਕਰਮਾਂ ਨੂੰ ਕਰਨਾ ਕਰ, ਸ਼੍ਰਵਣ ਹਰ ਕਥਾ, ਕੰਨਾਂ ਦੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਜੀ ਦੀ ਅਗਾਧ ਬੋਧ ਕਥਾ ਨੂੰ ਸੁਣਨਾ ਕਰ, ਹਰ ਦਰਗਹ ਨਾਨਕ ਉਜਲ ਮੱਥਾ। ਐ ਭਾਈ, ਜਿਹੜਾ ਤੇਰਾ ਮੁਖ ਹੈ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਉਜਲਾ ਹੋ ਜਾਵੇਗਾ। ਤਾਂ ਕਰਕੇ ਪਾਤਸ਼ਾਹ ਕਹਿੰਦੇ, ਚਰਨੀ ਚਲੋ ਮਾਰਗ ਠਾਕੁਰ ਕੈ, ਐ ਮੇਰੇ ਚਰਨੋ, ਤੁਸੀਂ ਜਿਹੜਾ ਵਾਹਿਗੁਰੂ ਪਰਮੇਸ਼ਰ ਜੀ ਦੇ ਮਾਰਗ ਦੇ ਉੱਤੇ ਚੱਲਣਾ ਕਰੋ। ਅਸੀਂ ਆਪਣੇ ਜਿਹੜੇ ਚਰਨਾਂ ਨੂੰ ਪੈਰਾਂ ਨੂੰ ਸਤਸੰਗ ਰੂਪੀ ਮਾਰਗ ਦੇ ਉੱਤੇ, ਸ਼ੁਭ ਕਰਮਾਂ ਦੇ ਮਾਰਗ ਦੇ ਉੱਤੇ ਲਾਉਣਾ ਕੀਤਾ ਹੈ।
1: ਰਸਨਾ ਹਰ ਗੁਣ ਗਾਏ,
0: ਤੇ ਰਸਨਾ ਦੇ ਨਾਲ ਵਾਹਿਗੁਰੂ ਪਰਮੇਸ਼ਰ ਜੀ ਦੇ ਗੁਣਾਂ ਦਾ ਗਾਇਨ ਕਰਨਾ ਕੀਤਾ ਹੈ। ਮਹਾਰਾਜ ਜੀ ਕਹਿੰਦੇ ਹਨ, ਇਹ ਰਸਨਾ ਤੋਂ ਅਨ ਰਸ ਰਾਚ ਰਹੀ, ਇਹ ਜੋ ਸਾਡੀ ਰਸਨਾ ਹੈ, ਦੇਖ ਲਈਏ ਸਾਧਸੰਗ ਜੀ, ਕਿਤੇ ਨਾ ਕਿਤੇ ਅਨ ਰਸਾਂ ਵਿੱਚ, ਹੋਰਨਾਂ ਰਸਾਂ ਵਿੱਚ ਖਚਤ ਹੋਈ ਪਈ ਹੈ। ਪਾਤਸ਼ਾਹ ਕਹਿੰਦੇ, ਪਿਆਸ ਨਾ ਜਾਏ ਹੋਰਤ ਕਿਤੇ, ਐ ਰਸਨਾ ਤੇਰੀ ਪਿਆਸ ਹੋਰ ਕਿਤਿਓਂ ਵੀ ਪੂਰੀ ਨਹੀਂ ਹੋ ਸਕਦੀ ਹੈ। ਜਿਚਰ ਹਰ ਰਸ ਪੱਲੇ ਨਾ ਪਾਏ, ਜਿੰਨਾ ਚਿਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਰੂਪੀ ਰਸ ਰੂਪੀ ਜਿਹੜਾ ਨਾਮ ਹੈ ਤੇਰੇ ਪੱਲੇ ਦੇ ਵਿੱਚ ਨਹੀਂ ਆਉਂਦਾ ਹੈ, ਉਤਨਾ ਚਿਰ ਇਹ ਰਸਨਾ ਤੇਰੀ ਤ੍ਰਿਪਤੀ ਨਹੀਂ ਹੋ ਸਕਦੀ ਹੈ। ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੈ ਆਏ, ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ, ਕਹੈ ਨਾਨਕ ਹੋਰ ਅਨ ਰਸ ਸਭ ਵਿਸਰੇ, ਜਾਂ ਹਰ ਵਸੈ ਮਨ ਆਏ। ਜਦੋਂ ਵਾਹਿਗੁਰੂ ਪਰਮੇਸ਼ਰ ਜੀ ਜੀਵ ਦੀ ਰਸਨਾ ਦੇ ਉੱਤੇ ਆਣ ਕੇ ਵਸ ਜਾਂਦੇ ਹਨ, ਤੇ ਫਿਰ ਹੋਰ ਜਿਹੜੇ ਅਨਰਸ ਹਨ ਸਾਰੇ ਵਿਸਰ ਜਾਣਾ ਕਰਦੇ ਹਨ। ਪਾਤਸ਼ਾਹ ਕਹਿੰਦੇ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ। ਜੇ ਇਹ ਰਸਨਾ ਵਾਹਿਗੁਰੂ ਪਰਮੇਸ਼ਰ ਜੀ ਦਾ ਨਾਮ ਨਹੀਂ ਜਪਦੀ ਹੈ ਨਾ ਤੇ ਪਾਤਸ਼ਾਹ ਕਹਿੰਦੇ ਭਾਈ ਤਿਲ ਤਿਲ ਕਰਕੇ ਕੱਟੀ ਜਾਵੇਗੀ। ਹਰ ਹਾਂ ਜਬ ਵਿਸਰੇ ਗੋਬਿੰਦ ਰਾਏ ਦਿਨੋ ਦਿਨ ਕੱਟੀ ਹੈ। ਤਾਂ ਕਰਕੇ ਪਾਤਸ਼ਾਹ ਜੀ ਵਚਨ ਕਰਦੇ ਹਨ ਐ ਭਾਈ ਰਸਨਾ ਦੇ ਨਾਲ ਵਾਹਿਗੁਰੂ ਪਰਮੇਸ਼ਰ ਜੀ ਦੇ ਗੁਣਾਂ ਨੂੰ ਗਾਉਣਾ ਕਰੋ।
1: ਦੇਖਿਓ ਦ੍ਰਿਸ਼ਟ ਸਰਬ ਮੰਗਲ ਰੂਪ।
0: ਹੁਣ ਸਾਰੇ ਪਾਸੇ ਉਹ ਮੰਗਲ ਰੂਪ ਆਨੰਦ ਰੂਪੀ ਵਾਹਿਗੁਰੂ ਪਰਮੇਸ਼ਰ ਜੀ ਦਾ ਜਿਹੜਾ ਹੈ ਸਾਰੇ ਪਾਸੇ ਪਸਾਰਾ ਦਿਸ ਰਿਹਾ ਹੈ। ਜਹਿ ਜਹਿ ਵੇਖੋ ਤੈ ਹਜ਼ੂਰ। ਜਦੋਂ ਜੀਵ ਰਸਨਾ ਦੇ ਨਾਲ ਨਾਮ ਜਪਦਾ ਹੈ, ਜਦੋਂ ਉਸ ਵਾਹਿਗੁਰੂ ਪਰਮੇਸ਼ਰ ਜੀ ਦੇ ਮਾਰਗ ਦੇ ਉੱਤੇ ਚੱਲਣਾ ਕਰਦਾ ਹੈ ਤੇ ਸਾਰ ਸੰਜੀ ਉਹ ਆਨੰਦ ਰੂਪੀ ਜੋ ਵਾਹਿਗੁਰੂ ਪਰਮੇਸ਼ਰ ਜੀ ਹਨ ਉਹ ਸਾਰੇ ਪਾਸੇ ਜੀਵ ਦੇਖਣਾ ਕਰਦਾ ਹੈ। ਫਿਰ ਕਹਿੰਦਾ ਹੈ ਜਹਿ ਜਹਿ ਵੇਖੋ ਤੈ ਹਜ਼ੂਰ ਦੂਰ ਕਤੋ ਨਾ ਜਾਈ ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ। ਧੰਨ ਕਲਗੀ ਧਰ ਗੁਰਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਿਆਰ ਵਾਲੇ ਸਿੱਖ ਹੋਏ ਹਨ ਭਾਈ ਕਨਈਆ ਜੀ। ਸਾਧ ਸੰਗਤ ਜੀ ਦੁਸ਼ਮਣ ਫੌਜਾਂ ਆਨੰਦਪੁਰ ਸਾਹਿਬ ਵਿਖੇ ਚੜ੍ਹ ਕੇ ਆਈਆਂ, ਦੁਸ਼ਮਣਾਂ ਦੇ ਨਾਲ ਲੋਹਾ ਲੈ ਰਹੀਆਂ ਹਨ। ਇੱਕ ਪਾਸੇ ਭਾਈ ਕਨਈਆ ਜੀ ਮਸ਼ਕ ਸਾਧ ਸੰਗਤ ਜੀ ਆਪਣੀ ਪਿੱਠ ਦੇ ਉੱਤੇ ਟੰਗੀ ਹੋਈ ਹੈ ਤੇ ਜ਼ਖਮੀਆਂ ਨੂੰ ਸਾਧ ਸੰਗਤ ਜੀ ਜਲ ਛਕਾ ਰਹੇ ਹਨ। ਇਹ ਨਹੀਂ ਦੇਖ ਰਹੇ ਵੀ ਇਹ ਸਿੱਖ ਹੈ ਜਾਂ ਇਹ ਕੋਈ ਮੁਗਲ ਹੈ ਜਾਂ ਇਹ ਕੋਈ ਪਹਾੜੀਆ ਸੈਨਿਕ ਹੈ। ਸਾਰਿਆਂ ਨੂੰ ਇੱਕ ਰਸ ਹੋ ਕਰਕੇ ਸਾਧ ਸੰਗਤ ਜੀ ਜਲ ਛਕਾ ਰਹੇ ਹਨ। ਇਸ ਗੱਲ ਦੀ ਸ਼ਿਕਾਇਤ ਸਿੱਖਾਂ ਜਾ ਕਰਕੇ ਕਲਗੀਧਰ ਗੁਰਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਪਾਸ ਜਾ ਕਰਕੇ ਕੀਤੀ। ਐ ਪਾਤਸ਼ਾਹ ਜੀ ਤੁਹਾਡਾ ਪਿਆਰਾ ਸਿੱਖ ਭਾਈ ਕਨਈਆ ਮਹਾਰਾਜ ਜੀ ਜੰਗ ਦੇ ਮੈਦਾਨ ਦੇ ਵਿੱਚ ਬੜਾ ਉਲਟਾ ਕਾਰਜ ਕਰ ਰਿਹਾ ਹੈ। ਮਹਾਰਾਜ ਕਹਿੰਦੇ ਕੀ ਗੱਲ ਹੋਈ ਹੈ? ਉਹ ਦੁਸ਼ਮਣਾਂ ਦੇ ਨਾਲ ਰਲਿਆ ਹੈ? ਨਹੀਂ ਮਹਾਰਾਜ, ਜਾਪ ਇਉਂ ਹੀ ਰਿਹਾ ਹੈ। ਮਸ਼ਕ ਜਿਹੜੀ ਹੈ ਸਾਧਸਾਂ ਜੀ ਪਿੱਠ ਦੇ ਉੱਤੇ ਬੰਨੀ ਹੋਈ ਹੈ, ਪਾਤਸ਼ਾਹ ਉਹਦੇ ਨਾਲ ਸਭਨਾਂ ਨੂੰ ਜਲ ਛਕਾ ਰਿਹਾ ਹੈ। ਮਹਾਰਾਜ ਕਹਿੰਦੇ ਇਹ ਤਾਂ ਬਹੁਤ ਚੰਗਾ ਕਾਰਜ ਹੈ ਜੰਗੇ ਮੈਦਾਨ ਦੇ ਵਿੱਚ ਜ਼ਖਮੀਆਂ ਨੂੰ ਜਲ ਛਕਾਉਣਾ। ਕਹਿੰਦੇ ਮਹਾਰਾਜ ਕੇਵਲ ਸਿੱਖਾਂ ਨੂੰ ਨਹੀਂ, ਸਾਰੇ ਮਹਾਰਾਜ ਜੀ ਜਿਤਨੇ ਵੀ ਜੰਗ ਦੇ ਮੈਦਾਨ ਦੇ ਵਿੱਚ ਜ਼ਖਮੀ ਹੁੰਦੇ ਨੇ ਸੂਰਮੇ, ਭਾਵੇਂ ਉਹ ਦੁਸ਼ਮਣ ਫੌਜਾਂ ਦੇ ਕਿਉਂ ਨਾ ਹੁਣ, ਸਾਰਿਆਂ ਨੂੰ ਜਲ ਛਕਾਉਂਦੇ ਨੇ ਤੇ ਉਹ ਦੁਸ਼ਮਣ ਫੌਜਾਂ ਫਿਰ ਅੱਗੇ ਹੋ ਕਰਕੇ ਸਾਡੇ ਨਾਲ ਲੜਨਾ ਕਰਦੀਆਂ ਨੇ। ਮਹਾਰਾਜ ਕਲਗੀਧਰ ਗੁਰਦੇਵ ਜੀ ਨੂੰ ਆਖਿਆ, ਪਾਤਸ਼ਾਹ ਨੂੰ ਪੁੱਛਣਾ ਕਰੋ, ਆਪ ਜੀ ਸੱਦ ਕੇ ਬੁਲਾਉਣਾ ਕਰੋ ਆਪਣੇ ਪਾਸ। ਕਲਗੀਧਰ ਗੁਰਦੇਵ ਜੀ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਭਾਈ ਕਨਈਆ ਜੀ ਨੂੰ ਸੱਦਿਆ ਗਿਆ ਤੇ ਧੰਨ ਕਲਗੀਧਰ ਗੁਰਦੇਵ ਜੀ ਮਹਾਰਾਜ ਜੀ ਪੁੱਛਣਾ ਕਰਦੇ, ਭਾਈ ਕਨਈਆ ਜੀ ਤੁਹਾਡੀ ਸ਼ਿਕਾਇਤ ਆਈ ਹੈ, ਤੁਸੀਂ ਜੰਗੇ ਮੈਦਾਨ ਦੇ ਵਿੱਚ ਦੁਸ਼ਮਣ ਫੌਜਾਂ ਨੂੰ ਜਲ ਛਕਾ ਕੇ ਸੁਰਜੀਤ ਕਰ ਦੇਣਾ ਕਰਦੇ ਹੋ? ਮਹਾਰਾਜ ਕਲਗੀਧਰ ਗੁਰਦੇਵ ਜੀ ਸੱਚੇ ਪਾਤਸ਼ਾਹ ਅੱਗੇ ਹੱਥ ਜੋੜ ਕੇ ਕਹਿਣਾ ਕਰਦੇ, ਭਾਈ ਕਨਈਆ ਜੀ ਪਾਤਸ਼ਾਹ ਆਪ ਜੀ ਦਾ ਵਚਨ ਹੈ, ਵਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣ ਆਈ ਜੋ ਪ੍ਰਭ ਕੀਨੋ ਸੋ ਭਲ ਮਾਨਿਓ ਇਹ ਸੁਮਤ ਸਾਧੂ ਤੇ ਪਾਈ। ਮਹਾਰਾਜ ਜੀ ਸਭ ਕੋ ਮੀਤ ਹਮ ਆਪਣ ਕੀਨਾ ਹਮ ਸਭਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਹਾ ਤਾਂ ਮੇਲ ਕੀਓ ਮੇਰੇ ਰਾਜਨ। ਐ ਕਲਗੀਧਰ ਗੁਰਦੇਵ ਸੱਚੇ ਪਾਤਸ਼ਾਹ ਜੀ ਮੈਨੂੰ ਜੰਗ ਦੇ ਮੈਦਾਨ ਦੇ ਵਿੱਚ ਸੱਚੇ ਪਾਤਸ਼ਾਹ ਤੁਹਾਡੇ ਤੋਂ ਬਿਨਾਂ ਹੋਰ ਕੋਈ ਨਹੀਂ ਦਿਸਦਾ ਹੈ। ਚਾਰੇ ਪਾਸੇ ਮਹਾਰਾਜ ਜੀ ਹੁਣ ਜੈ ਜੈ ਪੇਖੋ ਤੈ ਹਜ਼ੂਰ। ਐ ਹਜ਼ੂਰ ਸਤਿਗੁਰੂ ਜੀ ਤੁਸੀਂ ਦੇਖ ਰਹੇ ਹੋ, ਤੁਸੀਂ ਦਿਸ ਰਹੇ ਹੋ, ਦੂਰ ਕਤੋ ਨਾ ਜਾਈ। ਮਹਾਰਾਜ ਮੈਥੋਂ ਦੂਰ ਹੀ ਨਹੀਂ ਤੁਸੀਂ ਹੁੰਦੇ ਸੱਚੇ ਪਾਤਸ਼ਾਹ, ਕਿਸੇ ਦੀ ਵੀ ਓਕ ਦੇਖਦਾ ਹਾਂ ਤੇ ਮਹਾਰਾਜ ਜੀ ਉਹਦੇ ਵਿੱਚ ਮੈਨੂੰ ਤੁਹਾਡਾ ਸਰੂਪ ਦਿਸਣਾ ਕਰਦਾ ਹੈ। ਇਉਂ ਕਰਕੇ ਮਹਾਰਾਜ ਜੀ ਕਹਿੰਦੇ ਹਨ, ਜਿਹੜੇ ਵਾਹਿਗੁਰੂ ਪਰਮੇਸ਼ਰ ਜੀ ਦੇ ਮਾਰਗ ਦੇ ਉੱਤੇ ਚੱਲਣਾ ਕਰਦੇ ਹਨ, ਨਾਮ ਜਪਣਾ ਕਰਦੇ ਹਨ, ਉਹਨਾਂ ਦੀ ਜਿਹੜੀ ਦ੍ਰਿਸ਼ਟੀ ਹੈ ਜਿਹੜੀ ਉਹ ਸਾਧ ਸੰਗਤ ਜੀ ਇੱਕ ਰਸ ਹੋ ਜਾਣਾ ਕਰਦੀ ਹੈ ਔਰ ਮੰਗਲ ਰੂਪ ਜੋ ਵਾਹਿਗੁਰੂ ਪਰਮੇਸ਼ਰ ਜੀ ਹਨ ਉਹਨਾਂ ਦੇ ਗੁਣਾਂ ਨੂੰ ਸਾਧ ਸੰਗਤ ਜੀ ਉਹ ਉਚਾਰਨ ਕਰਨਾ ਕਰਦੇ ਰਹਿੰਦੇ ਹਨ।
1: ਸੰਤ ਕਰਾਏ,
0: ਪਰ ਇਹ ਅਵਸਥਾ ਮਿਲਦੀ ਕਦੋਂ ਹੈ? ਉਲਟੀ ਸੰਤ ਕਰਾਏ ਨਹੀਂ, ਸੰਸਾਰ ਦੇ ਉੱਤੇ ਸਾਧ ਸੰਗਤ ਜੀ ਸਾਨੂੰ ਦੁਸ਼ਮਣ ਦੁਸ਼ਮਣ ਲੱਗਦਾ ਹੈ, ਮਿੱਤਰ ਮਿੱਤਰ ਲੱਗਦਾ ਹੈ, ਪਰ ਇਹ ਸਾਧ ਸੰਗਤ ਜੀ ਅਵਸਥਾ ਕਰਵਾਉਣ ਵਾਲੇ ਰੱਬ ਦੇ ਪਿਆਰੇ ਸੰਤ ਜਨ ਹਨ। ਉਹ ਸੰਸਾਰਾਕਾਰ ਬਿਰਤੀ ਨੂੰ ਸਾਧਸੰਗ ਜੀ ਮੇਟ ਕਰਕੇ ਜੀਵ ਦੀ ਜਿਹੜੀ ਦ੍ਰਿਸ਼ਟੀ ਹੈ ਉਹਨੂੰ ਬ੍ਰਹਮਾਕਾਰ ਸਮ ਦ੍ਰਿਸ਼ਟੀ ਜਿਹੜੀ ਉਹ ਬਣਾ ਦੇਣਾ ਕਰਦੇ ਹਨ। ਮਹਾਰਾਜ ਜੀ ਵਚਨ ਕਰਦੇ ਹਨ, ਉਲਟੀ ਰੇ ਮਨ ਉਲਟੀ ਰੇ ਸਾਗਤ ਸਿਉਂਕਰ ਉਲਟੀ ਰੇ। ਪਾਤਸ਼ਾਹ ਕਹਿੰਦੇ ਝੂਠੇ ਕੀ ਰੇ ਝੂਠ ਪ੍ਰੀਤ, ਛੁਟਕੀ ਰੇ ਮਨ ਛੁਟਕੀ ਰੇ ਸਾਗਤ ਸੰਗਨਾ ਛੁਟਕੀ ਰੇ। ਇਉਂ ਕਰਕੇ ਪਾਤਸ਼ਾਹ ਜੀ ਕਹਿੰਦੇ ਹਨ, ਜਦੋਂ ਰੱਬ ਦੇ ਪਿਆਰੇ ਸੰਤ ਜਨ ਮਿਲ ਜਾਂਦੇ ਹਨ, ਪੂਰਨ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਤੇ ਇਉਂ ਭਾਈ ਘਨੱਈਆ ਜੀ ਵਰਗੀ ਸਮ ਦ੍ਰਿਸ਼ਟੀ ਮੰਗਲ ਰੂਪ ਵਾਹਿਗੁਰੂ ਪਰਮੇਸ਼ਰ ਜੀ ਦਾ ਫਿਰ ਸਾਧ ਸੰਗ ਜੀ ਮਿਲਾਪ ਹੋ ਜਾਣਾ ਕਰਦਾ ਹੈ।
1: ਲਾਲ ਅਮੋਲ ਨਾਮ ਹਰ,
0: ਫਿਰ ਉਹ ਜਿਹੜਾ ਅਮੋਲਕ ਲਾਲ ਹੈ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਮ ਦਾ, ਪਾਇਓ ਲਾਲ ਅਮੋਲ ਨਾਮ ਹਰ, ਉਹ ਹਰੀ ਵਾਹਿਗੁਰੂ ਪਰਮੇਸ਼ਰ ਜੀ ਦਾ ਲਾਲ ਜਿਹੜਾ ਰੂਪੀ ਨਾਮ ਹੈ, ਕੀਮਤੀ ਲਾਲ ਰੂਪੀ ਨਾਮ ਹੈ, ਉਹ ਜੀਵ ਪਾ ਲੈਣਾ ਕਰਦੇ ਹਨ।
1: ਨਾ ਕਤਹੂ ਜਾਏ,
0: ਤੇ ਫਿਰ ਉਹ ਛੱਡ ਕੇ ਨਹੀਂ ਜਾਂਦਾ ਹੈ। ਸਾਧ ਸੰਗਤ ਜੀ ਹੋਰ ਸਭ ਚੀਜ਼ਾਂ ਨਾਸਵੰਤ ਹਨ, ਕੇਵਲ ਵਾਹਿਗੁਰੂ ਪਰਮੇਸ਼ਰ ਜੀ ਦਾ ਨਾਮ ਹੈ ਜਿਹੜਾ ਜੀਵ ਨੂੰ ਕਦੇ ਛੱਡ ਕੇ ਨਹੀਂ ਜਾਂਦਾ ਹੈ। ਮਹਾਰਾਜ ਦੇ ਬਚਨ ਆਪਾਂ ਸੁਖਮਨੀ ਸਾਹਿਬ ਦੀ ਬਾਣੀ ਅੰਦਰ ਪੜ੍ਹਦੇ ਹਾਂ, ਸਾਥ ਨਾ ਚੱਲ ਬਿਨ ਭਜਨ ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਣਾ ਨਾਨਕ ਇਹੋ ਧਨ ਸਾਰ। ਜਿਹੜਾ ਨਾਮ ਰੂਪੀ ਧਨ ਹੈ ਇਹ ਜੀਵ ਨੂੰ ਕਦੇ ਛੱਡ ਕੇ ਨਹੀਂ ਜਾਂਦਾ ਹੈ। ਪਾਤਸ਼ਾਹ ਕਹਿੰਦੇ, ਕਾਚਾ ਧਨ ਸੰਚਹਿ ਮੂਰਖ ਗਾਵਾਰ, ਮਨਮੁਖ ਭੂਲੇ ਅੰਧ ਗਵਾਰ, ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ, ਸਾਚਾ ਧਨ ਗੁਰਮਤੀ ਪਾਏ। ਸੱਚਾ ਧਨ ਜੋ ਨਾਮ ਰੂਪੀ ਹੈ ਗੁਰੂ ਕੇ ਉਪਦੇਸ਼ ਦੁਆਰਾ ਜੀਵ ਨੂੰ ਮਿਲਦਾ ਹੈ, ਤੇ ਕਾਚਾ ਧਨ ਫੁਨ ਆਵੇ ਜਾਏ, ਕੱਚਾ ਧਨ ਤਾਂ ਆਉਂਦਾ ਜਾਂਦਾ ਰਹਿੰਦਾ ਹੈ। ਤਾਂ ਕਰਕੇ ਪਾਤਸ਼ਾਹ ਕਹਿੰਦੇ ਹਨ, ਜੋ ਵਾਹਿਗੁਰੂ ਪਰਮੇਸ਼ਰ ਜੀ ਦਾ ਨਾਮ ਹੈ

ਗਾਉਣਾ ਕਰਾਂ ਜਿਹਦੇ ਨਾਲ ਪਾਤਸ਼ਾਹ ਜੀ ਆਪ ਜੀ ਮੇਰੇ ਉੱਤੇ ਰੀਝ ਜਾਵੋ, ਮੇਰੇ ਉੱਤੇ ਖੁਸ਼ ਹੋ ਜਾਵੋ। ਤੇ ਬਾਬਾ ਫਰੀਦ ਸਾਹਿਬ ਜੀ ਵੀ ਵਚਨ ਕਰਦੇ, ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆ ਮੰਤ। ਆਏ ਹਾਂ ਗੁਰੂ ਚਰਨਾਂ ਦੇ ਵਿੱਚ, ਪਾਤਸ਼ਾਹ ਜੀ ਸਾਨੂੰ ਸਭਨਾਂ ਨੂੰ ਉਪਦੇਸ਼ ਦੇ ਰਹੇ ਹਨ, ਭਾਈ ਉਹ ਕਿਹੜਾ ਅੱਖਰ ਹੈ ਕਵਣ ਸੋ ਅੱਖਰ, ਕਵਣ ਗੁਣ ਕਿਹੜਾ ਜਿਹੜਾ ਗੁਣ ਹੈ, ਕਵਣ ਸੋ ਮਣੀਆ ਮੰਤ ਕਿਹੜਾ ਉਹ ਮਣੀਆਂ ਰੂਪੀ ਮੰਤਰ ਹੈ, ਕਵਣ ਸੋ ਵੇਸੋ ਹੋਂ ਕਰੀ, ਮੈਂ ਕਿਹੜਾ ਵੇਸ ਕਰਾਂ, ਕਿਹੜਾ ਮੈਂ ਰੂਪ ਧਾਰਨ ਕਰਾਂ ਜਿਹਦੇ ਨਾਲ, ਕਵਣ ਸੋ ਵੇਸੋ ਹੋਂ ਕਰੀ, ਜਿੱਤ ਵਸ ਆਵੇ ਕੰਤ ਜੀ ਦੇ ਨਾਲ ਉਹ ਵਾਹਿਗੁਰੂ ਪਰਮੇਸ਼ਰ ਕੰਤ ਜੀ ਵਸ ਵਿੱਚ ਆ ਜਾਣ। ਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਨਿਵਣ ਸੋ ਅੱਖਰ ਖਵਣ ਗੁਣ, ਕਹਿੰਦੇ ਨਿਵਣਾ ਸਿੱਖ ਲੈ। ਮਹਾਰਾਜ ਜੀ ਕਹਿੰਦੇ ਹਨ ਖਵਣ ਗੁਣ ਕਿਸੇ ਦੇ, ਮਹਾਰਾਜ ਜੀ ਕਹਿੰਦੇ ਬੋਲਾਂ ਕਬੋਲਾਂ ਨੂੰ ਸਹਾਰਨਾ ਸਿੱਖ ਲੈ। ਨਿਵਣ ਸੋ ਅੱਖਰ ਖਵਣ ਗੁਣ, ਜਿਹਬਾ ਮਣੀਆਂ ਮੰਤ, ਆਪਣੀ ਜੇਬਾ ਨੂੰ ਵਾਹਿਗੁਰੂ ਪਰਮੇਸ਼ਰ ਜੀ ਦੇ ਗੁਣਾ ਰੂਪੀ ਮੰਤਰ ਦੇ ਨਾਲ ਜੋੜ ਲੈ। ਮਹਾਰਾਜ ਜੀ ਕਹਿੰਦੇ ਇਹ ਤ੍ਰੈ ਭੈਣੇ ਵੇਸ ਕਰ, ਇਹ ਤਿੰਨ ਵੇਸ ਮਹਾਰਾਜ ਜੀ ਕਹਿੰਦੇ ਆਪਣੇ ਜੀਵਨ ਦੇ ਵਿੱਚ ਕਮਾਉਣਾ ਕਰ ਲੈ। ਤੇ ਪਾਤਸ਼ਾਹ ਜੀ ਕਹਿੰਦੇ ਹਨ ਜਿੱਤ ਵਸ ਆਵੇ ਕੰਤ, ਉਹ ਵਾਹਿਗੁਰੂ ਪਰਮੇਸ਼ਰ ਜੀ ਫਿਰ ਵਸ ਵਿੱਚ ਆ ਜਾਣਾ ਕਰਦੇ ਹਨ। ਇਉਂ ਕਰਕੇ ਪਾਤਸ਼ਾਹ ਕਹਿੰਦੇ ਹਨ ਕਵਣ ਉਪਮਾ, ਕੌਣ ਵਡਾਈ ਹੈ ਵਾਹਿਗੁਰੂ ਜੀ, ਤੁਹਾਡੀ ਕਿਹੜੀ ਉਪਮਾ, ਤੁਹਾਡੀ ਕਿਹੜੀ ਉਸਤਤ, ਤੁਹਾਡੀ ਕਿਹੜੀ ਜਿਹੜੀ ਵਡਿਆਈ ਹੈ, ਕਿਆ ਗੁਣ ਕਹੋਂ ਰੀਝਾਏ, ਕਿਹੜੇ ਗੁਣ ਦੇ ਨਾਲ ਮਹਾਰਾਜ ਜੀ ਤੁਹਾਨੂੰ ਅਸੀਂ ਖੁਸ਼ ਕਰਨਾ ਕਰੀਏ, ਜਿਹਦੇ ਨਾਲ ਤੁਸੀਂ ਸਾਡੇ ਉੱਤੇ ਪ੍ਰਸ

0: ਜਿਨ੍ਹਾਂ ਦੇ ਉੱਤੇ ਉਹ ਵਾਹਿਗੁਰੂ ਪਰਮੇਸ਼ਰ ਜੀ ਇਉਂ ਆਪਣੀ ਕਿਰਪਾ ਕਰ ਦਿੰਦੇ, ਨਿਵਣ ਸੋ ਅੱਖਰ ਖਵਣ ਗੁਣ, ਜਿਹਬਾ ਮਣੀਆਂ ਮੰਤ ਵਰਗੇ ਪਾਤਸ਼ਾਹ ਜੀ ਇਹਨਾਂ ਗੁਣਾਂ ਦੀ ਬਖਸ਼ਿਸ਼ ਕਰ ਦੇਣਾ ਕਰਦੇ। ਪਾਤਸ਼ਾਹ ਜੀ ਕਹਿੰਦੇ ਹਨ, ਜਨ ਨਾਨਕ ਜਨ ਦਾਸਨ ਦਾਸ ਦਸਾਏ, ਉਹ ਜੀਵ ਵਾਹਿਗੁਰੂ ਪਰਮੇਸ਼ਰ ਜੀ ਦੇ ਦਰੋਂ ਇਤਨੀ ਜਿਹੜੀ ਬਖਸ਼ਿਸ਼ ਨੂੰ ਪਾਉਣਾ ਕਰ ਲੈਂਦੇ ਹਨ, ਅਤ ਦੀ ਨਿਮਰਤਾ ਨੂੰ ਪਾਉ ਲੈਣਾ ਕਰਦੇ ਹਨ, ਤੇ ਦਾਸਾਂ ਦੇ ਦਾਸ ਜਿਹੜੇ ਸਾਧਸੰਗ ਜੀ ਬਣ ਕਰਕੇ ਸੰਸਾਰ ਦੇ ਵਿੱਚ ਮਾਣ ਨੂੰ ਪਾਉਣਾ ਕਰਦੇ ਹਨ। ਇਉਂ ਕਰਕੇ ਪਾਤਸ਼ਾਹ ਜੀ ਕਹਿੰਦੇ ਹਨ, ਜਿਹੜੇ ਭਾਵਨਾ ਸਹਿਤ ਗੁਰੂ ਚਰਨਾਂ ਵਿੱਚ ਆਉਂਦੇ, ਭਰੋਸੇ ਸਹਿਤ ਆਉਂਦੇ ਹਨ, ਬੇਨਤੀਆਂ ਕਰਦੇ ਹਨ, ਤੇ ਵਾਹਿਗੁਰੂ ਪਰਮੇਸ਼ਰ ਜੀ ਆਪ ਕਿਰਪਾ ਕਰਕੇ ਉਹਨਾਂ ਨੂੰ ਭਜਨ ਦੀ ਦਾਤ ਆਪਣੇ ਦੀ ਬਖਸ਼ਿਸ਼ ਕਰਦੇ ਹਨ, ਤੇ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈਣਾ ਕਰਦੇ ਹਨ। ਜਿਹੜੇ ਦਾਸਾਂ ਦੇ ਦਾਸ ਬਣ ਜਾਂਦੇ ਹਨ, ਅੱਧ ਦੀ ਨਿਮਰਤਾ ਨੂੰ ਧਾਰਨ ਕਰ ਲੈਂਦੇ ਹਨ, ਪਾਤਸ਼ਾਹ ਕਹਿੰਦੇ ਹਨ, ਵਸ ਫਿਰ ਹਰ ਹਰ ਜਨ ਦੁਈ ਏਕ ਹੈ, ਹਰੀ ਤੇ ਹਰੀ ਦੇ ਜਨ ਇੱਕ ਹੋ ਜਾਣਾ ਕਰਦੇ ਹਨ, ਬਿਬ ਵਿਚਾਰ ਕਛ ਨਾਹੇ, ਕੋਈ ਫਿਰ ਉਹਨਾਂ ਦੇ ਵਿੱਚ ਭੇਦ ਨਹੀਂ ਰਹਿ ਜਾਣਾ ਕਰਦਾ ਹੈ, ਜਲ ਤੇ ਉਪਜ ਤਰੰਗ ਜਿਉਂ, ਜਲ ਹੀ ਵਿਖੇ ਸਮਾਹੇ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣ ਹੋ ਮਾਣ ਸਦੇਹਾ, ਜਿਉਂ ਜਲ ਤਰੰਗ ਉੱਠ ਹੈ ਬਹੁ ਭਾਤੀ, ਫਿਰ ਸਲਲ ਹੈ ਸਲਲ ਸਮਾਏ ਦਾ। ਇਉਂ ਕਰਕੇ ਜਿਨ੍ਹਾਂ ਨੂੰ ਪੂਰਨ ਤੌਰ ਦੇ ਉੱਤੇ ਵਾਹਿਗੁਰੂ ਪਰਮੇਸ਼ਰ ਜੀ ਦੇ ਉੱਤੇ ਭਰੋਸਾ ਆ ਜਾਣਾ ਕਰਦਾ ਹੈ, ਉਹਨਾਂ ਦੀ ਸ਼ਰਨ ਵਿੱਚ ਪੈਣਾ ਕਰਦੇ ਹਨ, ਵਾਹਿਗੁਰੂ ਜੀ ਕਿਰਪਾ ਕਰਕੇ ਸ਼ੁਭ ਗੁਣਾਂ ਦੀ ਦਾਤ ਦੇ ਕਰਕੇ ਉਹਨਾਂ ਨੂੰ ਆਪਣੇ ਦਾਸ ਦਾਸਾਂ ਦੇ ਦਾਸ ਬਣਾ ਲੈਣਾ ਕਰਦੇ ਹਨ।
1: ਸਾਰਗ ਮਹੱਲਾ ਪੰਜਵਾ,
0: ਸਾਰਗ ਰਾਗ ਦੇ ਅੰਦਰ ਧੰਨ ਪਾਤਸ਼ਾਹ ਪੰਚਮ ਗੁਰਦੇਵ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅੱਗੇ ਆਪਣੀ ਰਸਨਾ ਤੋਂ ਪਾਤਸ਼ਾਹ ਜੀ ਸਾਨੂੰ ਜੋ ਬਚਨ ਬਖਸ਼ਿਸ਼ ਕਰਦੇ ਹਨ, ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ।
1: ਹੋਏ ਸੁਖ ਕਾਸਿਓ ਬਰਨ ਸੁਨਾਵਤ,
0: ਧੰਨ ਮਹਾਰਾਜ ਸਾਹਿਬ ਜੀ ਸੁੱਖ ਦੀ ਗੱਲ ਕਰਦੇ ਹਨ, ਜਿਸ ਸੁੱਖ ਦੇ ਪਰਥਾਏ ਆਪਾਂ ਭਰੋਸੇ ਦੇ ਪਰਥਾਏ ਬਚਨ ਮਹਾਰਾਜ ਜੀ ਦੇ ਆਪਾਂ ਸਾਰਿਆਂ ਸਰਵਣ ਕੀਤੇ ਹਨ। ਮਹਾਰਾਜ ਜੀ ਕਹਿੰਦੇ ਹਨ, ਜੋ ਬ੍ਰਹਮਾ ਆਨੰਦ ਹੈ ਵਾਹਿਗੁਰੂ ਪਰਮੇਸ਼ਰ ਜੀ ਦੇ ਗੁਣ ਗਾਇਨ ਕਰਕੇ ਉਹਨਾਂ ਦੀ ਸ਼ਰਨ ਵਿੱਚ ਪੈਣਾ ਕਰਕੇ ਜੀਵ ਨੂੰ ਪ੍ਰਾਪਤ ਹੁੰਦਾ ਹੈ। ਮਹਾਰਾਜ ਕਹਿੰਦੇ, ਓਏ ਸੁੱਖ ਕਾ ਸਿਉਂ ਵਰਨ ਸੁਨਾਵਤ, ਐ ਭਾਈ ਜਿਹੜਾ ਉਹ ਸੁੱਖ ਹੈ ਵਾਹਿਗੁਰੂ ਪਰਮੇਸ਼ਰ ਜੀ ਦੇ ਚਰਨਾਂ ਦਾ, ਉਸ ਨੂੰ ਕਿਸ ਤਰ੍ਹਾਂ ਅਸੀਂ ਸੁਣਾਉਣਾ ਕਰੀਏ, ਕਿਸ ਤਰ੍ਹਾਂ ਬਿਆਨ ਕਰਨਾ ਕਰੀਏ, ਕਿਉਂਕਿ ਇਹ ਉਹ ਰਸ ਹੈ। ਮਹਾਰਾਜ ਜੀ ਕਹਿੰਦੇ ਹਨ, ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਉਨਮਾਨ, ਜਿਹੜਾ ਚਰਨਾਂ ਦੀ ਮੌਜ ਦਾ ਸੁੱਖ ਹੈ, ਆ ਕਲਗੀ ਧਰ ਗੁਰਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸੱਚਖੰਡ ਦਰਬਾਰ ਦੇ ਵਿੱਚ ਆਪਾਂ ਸਾਰੇ ਬੈਠੇ ਹਾਂ। ਸਾਧਸੰਗ ਜੀ, ਇਸ ਸੁੱਖ ਨੂੰ ਜੇ ਕੋਈ ਪੁੱਛੇ ਵੀ ਤੁਸੀਂ ਬਿਆਨ ਕਰਕੇ ਦੱਸਣਾ ਕਰੋ, ਕਿਵੇਂ ਬਿਆਨ ਕਰੋਗੇ? ਇਹ ਕਹਿ ਸਕਦੇ ਹਾਂ, ਮਹਾਰਾਜ ਕਲਗੀ ਧਰ ਗੁਰਦੇਵ ਜੀ ਦੇ ਪਾਵਨ ਅਸਥਾਨ ਦੇ ਅਸੀਂ ਦਰਸ਼ਨ ਕੀਤੇ, ਸਾਧ ਸੰਗਤ ਜੀ ਉਹ ਸੀਮਾ ਉਹ ਆਨੰਦ ਜਿਹੜਾ ਮਹਾਰਾਜ ਦੇ ਬਚਨ ਸੁਣ ਕਰਕੇ ਕਲਗੀ ਧਰ ਗੁਰਦੇਵ ਜੀ ਦੇ ਸੱਚਖੰਡ ਦਰਬਾਰ ਦੇ ਦਰਸ਼ਨ ਕਰਕੇ ਅਸੀਂ ਸਾਰੇ ਪ੍ਰਾਪਤ ਕਰ ਰਹੇ ਹਾਂ, ਉਹਨੂੰ ਕਿਵੇਂ ਬਿਆਨ ਕਰਕੇ ਅਸੀਂ ਦੱਸਣਾ ਕਰੀਏ? ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ, ਕਿਹੜਾ ਅਨੁਮਾਨ ਲਾ ਕੇ ਦੱਸੀਏ, ਕਹਿਵੇ ਕੋ ਸੋਭਾ ਨਹੀਂ। ਇੱਥੇ ਕਹਿਣ ਨੂੰ ਸਾਧ ਸੰਗਤ ਜੀ ਕੀ ਸੋਭਾ ਕਰੀਏ, ਦੇਖਾ ਹੀ ਪ੍ਰਵਾਨ, ਜਿਹੜੇ ਇਸ ਸੁੱਖ ਨੂੰ ਪਾਉਣਾ ਕਰਦੇ ਨੇ ਉਹੀ ਇਸ ਸੁੱਖ ਨੂੰ ਸਾਧ ਸੰਗਤ ਜੀ ਜਾਣਦੇ ਨੇ, ਹੋਰ ਕੋਈ ਨਹੀਂ ਜਾਣ ਸਕਦਾ ਹੈ। ਤਾਂ ਕਰਕੇ ਮਹਾਰਾਜ ਸਾਹਿਬ ਜੀ ਵਚਨ ਕਰਦੇ ਹਨ, ਜੋ ਬ੍ਰਹਮਾਕਾਰ ਵਾਹਿਗੁਰੂ ਪਰਮੇਸ਼ਰ ਜੀ ਦੇ ਗੁਣ ਗਾ ਕਰਕੇ ਉਹਦੀ ਸ਼ਰਨ ਵਿੱਚ ਪੈ ਕਰਕੇ ਸੁੱਖ ਜੀਵ ਨੂੰ ਪ੍ਰਾਪਤ ਹੁੰਦਾ ਹੈ, ਓਏ ਸੁੱਖ ਕਾ ਸਿਉਂ ਵਰਨ ਸੁਨਾਵਤ, ਕਿਸ ਤਰ੍ਹਾਂ ਵਰਣਨ ਕਰਕੇ ਕਿਸ ਤਰ੍ਹਾਂ ਉਸ ਵਾਹਿਗੁਰੂ ਪਰਮੇਸ਼ਰ ਜੀ ਦੇ ਉਸ ਦਿੱਤੇ ਹੋਏ ਸੁੱਖ ਨੂੰ ਅਸੀਂ ਜਿਹੜਾ ਹੈ ਭਾਈ ਸੁਣਾਉਣਾ ਕਰੀਏ, ਬਿਆਨ ਕਰਨਾ ਕਰੀਏ।
1: ਅਨੰਦ ਵਿਨੋਦ ਪੇਖ ਪ੍ਰਭ ਦਰਸ਼ਨ,
0: ਪ੍ਰਭੂ ਵਾਹਿਗੁਰੂ ਪਰਮੇਸ਼ਰ ਜੀ ਦਾ ਦਰਸ਼ਨ ਕਰਕੇ ਜੀਵ ਨੂੰ ਇਤਨਾ ਆਨੰਦ ਪ੍ਰਾਪਤ ਹੁੰਦਾ ਹੈ। ਵਿਨੋਦ ਉਹ ਅਸਚਰਜ ਰੂਪ ਵਾਹਿਗੁਰੂ ਪਰਮੇਸ਼ਰ ਜੀ, ਜਿਹਦਾ ਸਾਧ ਸੰਗਤ ਜੀ ਲੱਖਣ ਕਰਨਾ ਬਹੁਤ ਜ਼ਿਆਦਾ ਕਠਿਨ ਹੈ। ਆਨੰਦ ਵਿਨੋਦ ਪੇਖ ਪ੍ਰਭ ਦਰਸ਼ਨ, ਵਾਹਿਗੁਰੂ ਪਰਮੇਸ਼ਰ ਜੀ ਦਾ ਦਰਸ਼ਨ ਕਰਕੇ ਜਿਸ ਆਨੰਦ ਦੀ ਪ੍ਰਾਪਤੀ ਹੋਈ ਹੈ।
1: ਮਨ ਮੰਗਲ ਗੁਣ ਗਾਵਤ,
0: ਮਨ ਐਸੇ ਮੰਗਲ ਦੇ ਵਿੱਚ ਐਸੇ ਵਾਹਿਗੁਰੂ ਪਰਮੇਸ਼ਰ ਜੀ ਦੇ ਗੁਣਾਂ ਨੂੰ ਖੁਸ਼ੀ ਦੇ ਨਾਲ ਮੰਗਲ ਦੇ ਨਾਲ ਗਾ ਰਿਹਾ ਹੈ, ਉਸ ਸੁੱਖ ਨੂੰ ਕਿਵੇਂ ਸਾਰ ਸੰਜੀ ਬਿਆਨ ਕਰਨਾ ਕਰੀਏ। ਉਹ ਸੁੱਖ ਬਿਆਨ ਕਰਨ ਤੋਂ ਬਾਹਰ ਹੈ, ਉਹ ਤਾਂ ਆਨੰਦ ਜਿਹੜਾ ਹੈ ਬਹੁਤ ਜ਼ਿਆਦਾ ਘਣਾ ਆਨੰਦ ਹੈ। ਘਣੋ ਘਣੋ ਘਣੋ ਸਦ ਲੋੜ ਹੈ, ਮਿਣ ਲਹਿਣੇ ਕੈਠੇ ਪਾਇਓ ਰੇ। ਮਹਾਰਾਜ ਜੀ ਕਹਿੰਦੇ ਕਿਵੇਂ ਵਾਹਿਗੁਰੂ ਪਰਮੇਸ਼ਰ ਜੀ ਦੇ ਉਸ ਗੁਣਾਂ ਨੂੰ ਪਾਇਆ ਹੈ, ਉਹਨਾਂ ਦੇ ਗੁਣਾਂ ਨੂੰ ਗਾਇਆ ਹੈ, ਉਸ ਆਨੰਦ ਨੂੰ ਬਿਆਨ ਕਰਨਾ ਬੜਾ ਜ਼ਿਆਦਾ ਮੁਸ਼ਕਲ ਹੈ। ਮਹਾਰਾਜ ਜੀ ਵਿਸ਼ਰਾਮ ਦੇ ਕਰਕੇ ਅੱਗੇ ਫਰਮਾਨ ਕਰਦੇ ਹਨ, ਹੈਰਾਨ ਹੋ ਗਏ ਹਾਂ ਮਹਾਰਾਜ ਜੀ। ਕਹਿੰਦੇ ਬਿਸਮ ਭਈ ਪੇਖ ਬਿਸਮਾਦੀ, ਉਸ ਅਸ਼ਚਰਜ ਰੂਪ ਵਾਹਿਗੁਰੂ ਪਰਮੇਸ਼ਰ ਜੀ ਨੂੰ ਦੇਖ ਕਰਕੇ ਅਸੀਂ ਆਨੰਦ ਦੇ

0: ਹਰ ਥਾਂ ਦੇ ਉੱਤੇ ਪੂਰਨ ਤੌਰ ਦੇ ਉੱਤੇ ਰਵ ਰਹੇ ਹਨ। ਮਹਾਰਾਜ ਜੀ ਵਚਨ ਕਰਦੇ ਹਨ, ਪੂਰਨ ਕਬਹੋ ਨਾ ਡੋਲਤਾ, ਪੂਰਾ ਕੀਆ ਪ੍ਰਭ ਆਪ, ਦਿਨ ਦਿਨ ਚੜ੍ਹੈ ਸਵਾਇਆ, ਨਾਨਕ ਹੋਤ ਨਾ ਘਾਟ। ਉਹ ਪੂਰਨ ਵਾਹਿਗੁਰੂ ਪਰਮੇਸ਼ਰ ਜੀ ਦੇ ਜਿਹੜੇ ਗੁਣ ਹਨ, ਪੂਰਾ ਪ੍ਰਭ ਆਰਾਧਿਆ, ਪੂਰਾ ਜਾਕਾ ਨਾਉ, ਜਿਹੜਾ ਉਹਦਾ ਨਾਮ ਪੂਰਾ ਹੈ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਜਦੋਂ ਜੀਵ ਉਸ ਪੂਰੇ ਦੇ ਗੁਣਾਂ ਨੂੰ ਗਾਣੀਨ ਕਰਦਾ ਹੈ ਤੇ ਪਾਤਸ਼ਾਹ ਕਹਿੰਦੇ ਬਸ ਫਿਰ ਪੂਰੇ ਕਾ ਕੀ ਆ, ਸਭ ਕੁਛ ਪੂਰਾ, ਘੱਟ ਵੱਧ ਕਿਸ ਨਾਹੀ, ਨਾ ਘਾਟ ਹੈ ਨਾ ਵਾਧ ਘੱਟ ਦੀ, ਤਾਂ ਗੱਲ ਹੀ ਨਹੀਂ ਕੋਈ ਰਹਿ ਜਾਣਾ ਕਰਦੀ ਹੈ। ਪਾਤਸ਼ਾਹ ਕਹਿੰਦੇ ਹਨ, ਦੇਖੀਏ ਭਾਈ ਪੂਰੇ ਕਾ ਕੀ ਆ, ਸਭ ਕੁਛ ਪੂਰਾ, ਘੱਟ ਵੱਧ ਕਿਸ ਨਾਹੀ, ਨਾਨਕ ਗੁਰਮੁਖ ਐਸਾ ਜਾਣੈ। ਜਿਹੜੇ ਐਸੇ ਪੂਰਨ ਵਾਹਿਗੁਰੂ ਜੀ ਦੇ ਨਾਲ ਜੁੜਨਾ ਕਰਦੇ ਹਨ, ਪੂਰੇ ਮਾਹੇ ਸਮਾਹੀ, ਉਹ ਪੂਰੇ ਦੇ ਵਿੱਚ ਸਮਾ ਜਾਣਾ ਕਰਦੇ ਹਨ। ਤਾਂ ਕਰਕੇ ਬਿਸਮ ਭਈ ਪੇਖ ਬਿਸਮਾਦੀ, ਉਸ ਅਸਚਰਜ ਰੂਪ ਵਾਹਿਗੁਰੂ ਪਰਮੇਸ਼ਰ ਜੀ ਦੇ ਦਰਸ਼ਨ ਕਰ ਕਰਕੇ, ਪੇਖ ਕਰਕੇ ਜੀਵ ਵਿਸਮਾਦ ਵਿੱਚ, ਆਨੰਦ ਵਿੱਚ ਚਲਿਆ ਜਾਂਦਾ ਹੈ। ਪੂਰ ਰਹੇ ਉਸ ਵਾਹਿਗੁਰੂ ਪਰਮੇਸ਼ਰ ਜਿਹੜਾ ਸਾਰਿਆਂ ਥਾਵਾਂ ਦੇ ਉੱਤੇ ਪੂਰਨ ਹੈ, ਉਸ ਵਾਹਿਗੁਰੂ ਪਰਮੇਸ਼ਰ ਜੀ ਨੂੰ ਕਿਰਪਾਵਤ ਨੂੰ ਪਾਉਣਾ ਕਰਦਾ ਹੈ।
1: ਪੀਓ ਅੰਮ੍ਰਿਤ ਨਾਮ ਅਮੋਲਕ।
0: ਫਿਰ ਸਾਧ ਸੰਗਤ ਜੀ, ਉਸ ਅੰਮ੍ਰਿਤ ਜੋ ਮ੍ਰਿਤਯੂ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ ਜੀ ਦਾ ਨਾਮ ਹੈ, ਅਮੋਲਕ ਹੈ, ਉਸ ਨੂੰ ਸਾਧ ਸੰਗਤ ਜਿਨ੍ਹਾਂ ਨੇ ਪਾਇਆ ਹੈ। ਮਹਾਰਾਜ ਜੀ ਕਹਿੰਦੇ ਹਨ, ਅੰਮ੍ਰਿਤ ਪੀਵਹੋ ਸਦਾ ਚਿਰ ਜੀਵਹੋ, ਹਰ ਸਿਮਰਤ ਅਨੰਦ ਅਨੰਤਾ, ਰੰਗ ਤਮਾਸਾ ਪੂਰਨ ਆਸਾ, ਕਦੇ ਨਾ ਵਿਆਪੈ ਚਿੰਤਾ। ਅੰਮ੍ਰਿਤ ਨੂੰ ਮਹਾਰਾਜ ਜੀ ਕਹਿੰਦੇ ਭਾਈ ਪੀਓ ਅੰਮ੍ਰਿਤ, ਉਸ ਅੰਮ੍ਰਿਤ ਮ੍ਰਿਤਯੂ ਤੋਂ ਰਹਿਤ ਜੋ ਵਾਹਿਗੁਰੂ ਪਰਮੇਸ਼ਰ ਜੀ ਦਾ ਨਾਮ ਹੈ, ਜੋ ਅਮੋਲਕ ਹੈ, ਉਹਨੂੰ ਜਿਨ੍ਹਾਂ ਨੇ ਪੀਣਾ ਕੀਤਾ ਹੈ, ਪੀਣਾ ਕਰੋ।
1: ਜਿਉਂ ਚਾਖ ਗੂੰਗਾ ਮੁਸਕਾਵਤ,
0: ਜਿਨ੍ਹਾਂ ਨੇ ਉਸ ਅਮੋਲਕ ਨਾਮ ਨੂੰ ਚੱਖਣਾ ਕੀਤਾ ਹੈ, ਜਿਵੇਂ ਗੂੰਗਾ ਮੁਸਕਰਾਉਂਦਾ ਹੈ ਸਾਧ ਸੰਗਤ ਜੀ ਮਠਿਆਈ ਨੂੰ ਚੱਖ ਕਰਕੇ। ਪਾਤਸ਼ਾਹ ਜੀ ਕਹਿੰਦੇ ਹਨ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੂਛੇ ਤੇ ਕਿਆ ਕਹੀ ਹੈ। ਜਿਵੇਂ ਗੂੰਗਾ ਜਦੋਂ ਮਠਿਆਈ ਨੂੰ ਚੱਖ ਲੈਣਾ ਕਰਦਾ ਹੈ, ਸਾਧ ਸੰਗਤ ਜੀ ਮੁੱਖ ਤੋਂ ਬੋਲ ਕੇ ਨਹੀਂ ਦੱਸ ਸਕਦਾ ਵੀ ਕਿਤਨਾ ਆਨੰਦ ਮਿਲਿਆ ਹੈ। ਤੇ ਜਿਨ੍ਹਾਂ ਨੇ ਉਸ ਅੰਮ੍ਰਿਤ ਰੂਪੀ ਵਾਹਿਗੁਰੂ ਪਰਮੇਸ਼ਰ ਜੀ ਦੇ ਅਮੋਲਕ ਨਾਮ ਨੂੰ ਪੀਣਾ ਕੀਤਾ ਹੈ, ਜਿਉਂ ਚਾਖ ਗੂੰਗਾ ਮੁਸਕਾਵਤ, ਜਿਵੇਂ ਗੂੰਗਾ ਹੈ ਉਹ ਚੱਖ ਕਰਕੇ ਮਠਿਆਈ ਨੂੰ ਸਾਧ ਸੰਜੀ ਮੁਸਕਰਾਉਂਦਾ ਹੈ, ਤੇ ਇਉਂ ਕਰਕੇ ਜਿਹੜੇ ਵਾਹਿਗੁਰੂ ਪਰਮੇਸ਼ਰ ਜੀ ਦਾ ਨਾਮ ਜੀਵ ਆਪਣੀ ਰਸਨਾ ਤੋਂ ਜਪਣਾ ਕਰਦੇ ਹਨ, ਜਿਨ੍ਹਾਂ ਨੂੰ ਪ੍ਰਾਪਤੀ ਹੁੰਦੀ ਹੈ, ਉਹ ਗੂੰਗਿਆਂ ਦੀ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਜੀ ਦੇ ਗੁਣਾਂ ਨੂੰ ਜਪ ਕਰਕੇ ਮੁਸਕਰਾਉਣਾ ਕਰਦੇ ਹਨ, ਆਨੰਦ ਦੇ ਸਹਿਤ ਹੋਣਾ ਕਰਦੇ ਹਨ।
1: ਜੈਸੇ ਪਵਨ ਬੰਦ ਕਰ ਰੱਖਿਓ,
0: ਮਹਾਰਾਜ ਕਹਿੰਦੇ ਜਿਵੇਂ ਕੋਈ ਪਵਨ ਨੂੰ ਬੰਦ ਕਰਕੇ ਰੱਖ ਲਵੇ, ਪਵਨ ਤੋਂ ਭਾਵ ਸਾਧ ਸੰਜੀ ਸਵਾਸ ਹਨ। ਜਿਹੜੇ ਜੋਗੀ ਪੁਰਖ ਹਨ, ਜਦੋਂ ਸਾਧ ਸੰਜੀ ਉਹਨਾਂ ਨੂੰ ਨਾਮ ਦੀ ਪ੍ਰਾਪਤੀ ਹੋ ਜਾਣਾ ਕਰਦੀ ਹੈ, ਖੱਟ ਕਰਮਾਂ ਦੇ ਸਹਿਤ ਹੋਣਾ ਕਰਦੇ ਹਨ, ਉਹ ਆਪਣੇ ਜਿਹੜੇ ਪ੍ਰਾਣ ਹਨ ਉਹਨਾਂ ਨੂੰ ਦਸਮ ਦੁਆਰ ਦੇ ਵਿੱਚ ਲੈ ਜਾਣਾ ਕਰਦੇ ਹਨ। ਸਾਧ ਸੰਗਤ ਜੀ, ਜੋਗੀਆਂ ਦੀ ਗੱਲ ਆਈ ਹੈ, ਧੰਨ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਆਪਾਂ ਪ੍ਰੇਮ ਸਹਿਤ ਸਰਵਣ ਕਰ ਰਹੇ ਹਾਂ। ਜੋਗੀ ਸੰਤੋਖ ਰਿਖੀ, ਸਾਧ ਸੰਗਤ ਜੀ ਜਿੱਥੇ ਅੱਜ ਸੰਤੋਖ ਸਰ ਸਰੋਵਰ ਪਾਵਨ ਅਸਥਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਅਸੀਂ ਦਰਸ਼ਨ ਕਰਦੇ ਹਾਂ। ਮਹਾਰਾਜ ਇਸ ਪਾਵਨ ਅਸਥਾਨ ਦੇ ਉੱਤੇ ਸਰ ਦੀ ਸਰੋਵਰ ਦੀ ਖੁਦਵਾਈ ਕਰਵਾ ਰਹੇ ਸਨ, ਤੇ ਜਿਸ ਵੇਲੇ ਖੁਦਵਾਈ ਕਰਵਾਈ ਜਾ ਰਹੀ ਸੀ, ਸਿੱਖ ਸੰਗਤਾਂ ਸੇਵਾ ਕਰ ਰਹੀਆਂ ਸਨ, ਤੇ ਥਾਂ ਥੱਲਿਓਂ ਬੜਾ ਜਾ ਦੇ ਕਰੜਾ ਆਇਆ। ਮਹਾਰਾਜ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਪਾਤ ਸਿੱਖਾਂ ਬੇਨਤੀ ਕੀਤੀ, ਇਹ ਪਾਤਸ਼ਾਹ ਜੀ ਥਾਂ ਬੜਾ ਕੈੜਾ ਆਇਆ, ਇਉਂ ਜਾਪਦਾ ਮਹਾਰਾਜ ਥੱਲੇ ਕੋਈ ਪੱਥਰ ਆ ਗਿਆ ਹੋਵੇ। ਮਹਾਰਾਜ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਚਨੋ ਚਾਰੇ, ਸਿੱਖੋ ਇਉਂ ਕਰੋ ਭਾਈ, ਉਸ ਪੱਥਰ ਦੇ ਆਸੇ ਪਾਸਿਓਂ ਆਪ ਜੀ ਮਿੱਟੀ ਨੂੰ ਪਾਸੇ ਕਰਨਾ ਕਰੋ। ਮਿੱਟੀ ਨੂੰ ਪਾਸਿਆਂ ਕੀਤਾ ਤੇ ਸਾਧ ਸੰਗਤ ਜੀ ਥੱਲਿਓਂ ਇੱਕ ਗੁੰਬਦ ਨਿਕਲਿਆ, ਉਸ ਗੁੰਬਦ ਦੇ ਅੱਗੇ ਭਾਰੀ ਪੱਥਰ ਲੱਗਿਆ ਹੋਇਆ ਹੈ। ਧੰਨ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸਿੱਖਾਂ ਆਖਿਆ, ਮਹਾਰਾਜ ਇੱਕ ਗੁੰਬਦ ਇੱਕ ਮੰਦਰ ਨਿਕਲਿਆ ਹੈ। ਮਹਾਰਾਜ ਜੀ ਕਹਿੰਦੇ ਇਉਂ ਕਰੋ ਭਾਈ, ਫਿਰ ਜਿਹੜਾ ਪੱਥਰ ਅੱਗੇ ਲੱਗਿਆ ਇਹਨੂੰ ਪਾਸੇ ਕਰਨਾ ਕਰੋ। ਜਦੋਂ ਪਾਸੇ ਕੀਤਾ ਤੇ ਸਾਧ ਸੰਗਤ ਜੀ ਉਸ ਮੱਠ ਦੇ ਵਿੱਚੋਂ ਇੱਕ ਜੋਗੀ ਨਿਕਲਿਆ। ਉਸਦੇ ਸਾਰੇ ਸਰੀਰ ਦਾ ਮਾਸ ਝੜ ਚੁੱਕਿਆ ਹੈ, ਪਤਾ ਨਹੀਂ ਕਦੋਂ ਦਾ ਉਸ ਮੰਦਰ ਦੇ ਵਿੱਚ ਬੈਠਾ ਹੈ। ਮਹਾਰਾਜ ਜੀ ਦੇ ਅੱਗੇ ਸਿੱਖਾਂ ਬੇਨਤੀ ਕੀਤੀ, ਪਾਤਸ਼ਾਹ ਕੋਈ ਜੋਗੀ ਹੈ, ਯੋਗ ਸਾਧਨਾ ਨੂੰ ਕਮਾਉਂਦਿਆਂ ਹੋਇਆਂ ਇਸ ਮੰਦਰ ਦੇ ਵਿੱਚ ਪਾਤਸ਼ਾਹ ਮੱਠ ਵਿੱਚ ਉਸਨੇ ਬੈਠਣਾ ਕੀਤਾ ਹੈ। ਮਹਾਰਾਜ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਸਿੱਖੋ ਇਸ ਨੂੰ ਲੈ ਜਾਓ, ਇਸ ਦੇ ਸਰੀਰ ਦੇ ਉੱਤੇ ਤੇਲ ਦੀ, ਮਹਾਰਾਜ ਜੀ ਕਹਿੰਦੇ ਭਾਈ ਇਸ ਦੇ ਸਿਰ ਦੇ ਵਿੱਚ ਘਿਓ ਦੀ, ਹੱਥਾਂ ਦੀਆਂ ਹਥੇਲੀਆਂ ਦੇ ਉੱਤੇ ਘਿਓ ਦੀ ਮਾਲਿਸ਼ ਕਰੋ, ਪੈਰਾਂ ਦੀਆਂ ਜਿਹੜੀਆਂ ਹਨ ਉਹ ਜਿਹੜੀਆਂ ਹਥੇਲੀਆਂ ਹਨ ਉਹਨਾਂ ਨੂੰ ਚਸਣਾ ਕਰੋ। ਜਦੋਂ ਇਉਂ ਕਰਕੇ ਸਾਧਸੰਗ ਜੀ ਸਿੱਖਾਂ ਨੇ ਮਹਾਰਾਜ ਦੇ ਬਚਨਾਂ ਨੂੰ ਕਮਾਇਆ, ਜੋਗੀ ਦੇ ਸਰੀਰ ਦੀ ਮਾਲਿਸ਼ ਕੀਤੀ, ਸਿਰ ਦੇ ਵਿੱਚ ਤੇਲ ਆਦਿਕ ਚਸਣਾ ਕੀਤਾ, ਘਿਓ ਆਦਿਕ ਲਾਇਆ, ਅਤੇ ਸਾਧ ਸੰਗਤ ਜੀ ਉਸ ਜੋਗੀ ਨੂੰ ਜਦੋਂ ਸੁਰਤੀ ਆਈ ਤਾਂ ਉਹ ਜੋਗੀ ਪੁੱਛਦਾ ਹੈ ਕਿਹੜਾ ਯੁੱਗ ਚੱਲ ਰਿਹਾ ਹੈ, ਅਤੇ ਸਾਧ ਸੰਗਤ ਜੀ ਸਿੱਖ ਕਹਿੰਦੇ ਯੁੱਗ ਇਤਨੀ ਵੱਡੀ ਗੱਲ ਕੀਤੀ, ਕਹਿੰਦੇ ਇਹ ਸਮਾਂ ਕਲਯੁੱਗ ਦਾ ਚੱਲ ਰਿਹਾ ਹੈ। ਕਹਿੰਦੇ ਫਿਰ ਜੇ ਕਲਯੁੱਗ ਦਾ ਸਮਾਂ ਚੱਲ ਰਿਹਾ ਹੈ ਤਾਂ ਦੱਸੋ ਫਿਰ ਆਪ ਜੀ ਨੇ ਮੈਨੂੰ ਇੱਥੇ ਲੈ ਕੇ ਆਉਣ ਵਾਲਾ ਕੌਣ ਹੈ? ਕਹਿੰਦੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਨ। ਮਹਾਰਾਜ ਦੇ ਪਾਵਨ ਚਰਨਾਂ ਵਿੱਚ ਸਿੱਖ ਲੈ ਕੇ ਆਏ, ਅੱਠ ਪਹਿਰ ਲੰਬੀ ਵਿਚਾਰ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਨਾਲ ਉਸ ਜੋਗੀ ਦੀ ਹੋਈ। ਮਹਾਰਾਜ ਜੀ ਨੇ ਨਾਮ ਪੁੱਛਿਆ, ਮਹਾਰਾਜ ਨੂੰ ਦੱਸਦਾ ਮੇਰਾ ਨਾਮ ਸੰਤੋਖ ਰਿਖੀ ਹੈ, ਅਤੇ ਮਹਾਰਾਜ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਉੱਤੇ ਵਿਚਾਰਾਂ ਹੋਈਆਂ। ਮਹਾਰਾਜ ਜੀ ਦੇ ਨਾਲ ਲੰਬੀ ਵਿਚਾਰ ਗੋਸ਼ਟੀ ਤੋਂ ਬਾਅਦ ਸਤਿਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਉੱਤੇ ਸੀਸ ਰੱਖ ਕਰਕੇ ਉਹ ਸੰਤੋਖ ਜਿਹੜਾ ਰਿਖੀ ਸੀ, ਸੰਤੋਖ ਨਾਮੇ ਜੋਗੀ ਸੀ ਸਾਧ ਸੰਗਤ ਜੀ, ਉਹਨੇ ਵਾਹਿਗੁਰੂ ਪਰਮੇਸ਼ਰ ਜੀ ਦੇ ਚਰਨਾਂ ਵਿੱਚ ਅਭੇਦਤਾ ਨੂੰ ਪ੍ਰਾਪਤ ਕਰਨਾ ਕੀਤਾ। ਇਉਂ ਕਰਕੇ ਜੈਸੇ ਪਵਨ ਬੰਦ ਕਰ ਰੱਖਿਓ, ਮਹਾਰਾਜ ਜੀ ਕਹਿੰਦੇ ਜਿਵੇਂ ਜੋਗੀ ਲੋਕ ਆਪਣੇ ਸਵਾਸਾਂ ਨੂੰ ਦਸਮ ਦੁਆਰ ਵਿੱਚ ਲਿਜਾ ਕਰਕੇ ਬੰਨ੍ਹ ਕੇ, ਮਹਾਰਾਜ ਜੀ ਕਹਿੰਦੇ ਬੰਨ੍ਹ ਕੇ ਰੱਖ ਲੈਣਾ ਕਰਦੇ ਹਨ, ਇਉਂ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਜਿਨ੍ਹਾਂ ਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਫਿਰ ਉਹ ਐਸੀਆਂ ਬਖਸ਼ਿਸ਼ਾਂ ਤੱਕ ਨੂੰ ਪਹੁੰਚ ਜਾਣਾ ਕਰਦੇ ਹਨ।
1: ਜਨ ਆਵਤ ਜਾਵਤ,
0: ਤੇ ਦੁਨਿਆਵੀ ਲੋਕਾਂ ਦੀ ਜੇ ਗੱਲ ਕਰੀਏ ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਦਾ ਹੈ ਬਈ ਇਹ ਕਿਹੜੀ ਅਵਸਥਾ ਦੇ ਮਾਲਕ ਨੇ, ਉਹ ਬੈਠੇ ਕਿਤੇ ਨੇ ਤੇ ਉਹ ਕਿੱਥੇ ਚਲੇ ਗਏ। ਮਹਾਰਾਜ ਜੀ ਕਹਿੰਦੇ ਉਹ ਆਪਣੇ ਸਵਾਸ ਜਿਹੜੇ ਹਨ ਉਹਨਾਂ ਨੂੰ ਵਸ ਵਿੱਚ ਕਰ ਲੈਣਾ ਕਰਦੇ ਹਨ, ਦਸਮ ਦੁਆਰ ਵਿੱਚ ਲੈ ਜਾਣਾ ਕਰਦੇ ਹਨ। ਤਾਂ ਕਰਕੇ ਮਹਾਰਾਜ ਕਹਿੰਦੇ ਬੂਝ ਨਾ ਆਵਤ ਜਾਵਤ, ਐਸੇ ਜਿਹੜੇ ਮਹਾਰਾਜ ਕਹਿੰਦੇ ਪਰ ਸੰਸਾਰੀ ਜੀਵ ਹਨ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਦਾ ਹੈ। ਉਹ ਤਾਂ ਕਹਿੰਦੇ ਹਨ ਕਿ ਇਹ ਤਾਂ ਨਹੀਂ ਸਮਾਧੀ ਦਾ, ਇਹਨਾਂ ਨੂੰ ਕੀ ਪਤਾ ਹੈ। ਪਰ ਇਸ ਸਮਾਧੀ ਦਾ ਸਾਧ ਸੰਗ ਜਿਨ੍ਹਾਂ ਨੂੰ ਪਤਾ ਹੈ ਉਹ ਜਾਣਨਾ ਕਰਦੇ ਹਨ। ਆਮ ਦੁਨਿਆਵੀ ਲੋਕਾਂ ਨੂੰ ਇਸ ਗੱਲ ਦੀ ਰਤਾ ਜਿੰਨੀ ਵੀ ਜਾਣਕਾਰੀ ਉਹਨਾਂ ਨੂੰ ਪਤਾ ਨਹੀਂ ਲੱਗਦਾ ਹੈ। ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਜੀ ਨੇ ਪ੍ਰਗਾਸ਼ ਕਰ ਦਿੱਤਾ ਹੈ, ਚਾਨਣ ਕਰ ਦਿੱਤਾ ਹੈ, ਇਹ ਬਖਸ਼ਿਸ਼ਾਂ ਉਹਨਾਂ ਦੇ ਉੱਤੇ ਹੁੰਦੀਆਂ ਹਨ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਜੀ ਆਪਣਾ ਗਿਆਨ ਦਾ ਪ੍ਰਗਾਸ਼ ਕਰ ਦੇਣਾ ਕਰਦੇ ਹਨ। ਗਿਆਨ ਅੰਜਨ ਗੁਰਦੀਆ, ਗਿਆਨ ਰੂਪੀ ਅੰਜਨ ਸੁਰਮਾ ਮਹਾਰਾਜ ਸਿੱਖਾਂ ਨੂੰ ਬਖਸ਼ਿਸ਼ ਕਰਦੇ। ਅਗਿਆਨ ਅੰਧੇਰ ਵਿਨਾਸ਼, ਜਿਹੜਾ ਸੰਸਾਰ ਦਾ ਅਗਿਆਨਤਾ ਦਾ ਵਿਸ਼ਿਆਂ ਦਾ ਹਨੇਰਾ ਹੈ, ਵਿਕਾਰਾਂ ਦਾ ਹਨੇਰਾ ਹੈ, ਉਹ ਦੂਰ ਹੋ ਜਾਣਾ ਕਰਦਾ ਹੈ। ਹਰ ਕਿਰਪਾ ਤੇ ਸੰਤ ਭੇਟਿਆ, ਹਰੀ ਦੀ ਕਿਰਪਾ ਦਾ ਸਦਕਾ ਪੂਰਨ ਗੁਰੂ ਮਿਲਦਾ ਹੈ, ਪੂਰਨ ਪੁਰਖਾਂ ਦੀ ਸੰਗਤ ਮਿਲਦੀ ਹੈ। ਨਾਨਕ ਮਨ ਪ੍ਰਗਾਸ, ਜੀਵ ਦੇ ਮਨ ਦੇ ਵਿੱਚ ਫਿਰ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਮ ਦਾ ਪ੍ਰਗਾਸ ਹੋ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਜਾ ਕੋ ਹਿਰਦੈ ਪ੍ਰਗਾਸ ਭਇਓ ਹਰ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਮ ਦਾ ਪ੍ਰਕਾਸ਼ ਹੋ ਗਿਆ ਹੈ, ਚਾਨਣਾ ਹੋ ਗਿਆ ਹੈ, ਉਹ ਆਕੀ ਮਹਾਰਾਜ ਜੀ ਕਹਿੰਦੇ ਹਨ ਭਾਈ ਫਿਰ ਅੱਗੇ ਉਹ ਵਾਹਿਗੁਰੂ ਪਰਮੇਸ਼ਰ ਜੀ ਦੀ ਐਸੀ ਕਿਰਪਾ ਹੁੰਦੀ ਹੈ।
1: ਕਹੀ ਨਾ ਜਾਏ ਕਹਾਵਤ,
0: ਤੇ ਉਹਨਾਂ ਦੀ ਜਿਹੜੀ ਕਹਾਵਤ ਹੈ ਸਾਖੀ ਹੈ, ਜੋ ਉਹਨਾਂ ਦੀ ਗੱਲ ਹੈ ਸਾਧ ਸੰਗਤ ਜੀ ਕਹਿਣ ਔਰ ਕਥਨ ਤੋਂ ਪਰੇ ਹੈ। ਕਿਵੇਂ ਸਾਧ ਸੰਗਤ ਜੀ ਉਸ ਗੱਲ ਨੂੰ ਅਸੀਂ ਬਿਆਨ ਕਰੀਏ? ਜਿਸ ਅਵਸਥਾ ਤੱਕ ਜੀਵ ਸਾਧ ਸੰਗਤ ਜੀ ਜਾਂਦਾ ਹੈ ਉੱਥੇ ਤੱਕ ਸਾਧ ਸੰਗਤ ਜੀ ਨੂੰ ਪਤਾ ਲੱਗਦਾ ਹੈ, ਪਰ ਜਿਹੜੀ ਆ ਬਖਸ਼ਿਸ਼ਾਂ ਵਾਲੀ ਸਾਧ ਸੰਗਤ ਜੀ ਕਹਾਵਤ ਹੈ, ਵਾਹਿਗੁਰੂ ਜੀ ਦੀ ਕਿਰਪਾ ਹੈ, ਉਹਨੂੰ ਕਥਨ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਹੈ। ਮਹਾਰਾਜ ਜੀ ਕਹਿੰਦੇ ਹਨ ਭਾਈ ਉਹ ਆਗੀ ਕਈ ਹੀ ਨਾ ਜਾਏ ਕਹਾਵਤ, ਉਸ ਕਹਾਵਤ ਨੂੰ, ਉਸ ਗੱਲ ਨੂੰ, ਉਸ ਸਾਖੀ ਨੂੰ ਮਹਾਰਾਜ ਜੀ ਕਹਿੰਦੇ ਕਹਿਣਾ ਬੜਾ ਜ਼ਿਆਦੇ ਮੁਸ਼ਕਲ ਹੈ।
1: ਉਪਾਵ ਜੇ ਤੇ ਕਿਛ ਕਹੀਆ ਹੈ,
0: ਹੋਰ ਜਿਤਨੇ ਸੰਸਾਰੀ ਸਾਧ ਸੰਗ ਜੀ ਗੁਣ ਬੰਦੇ ਨੇ ਧਾਰਨ ਕਰਨੇ ਹੋਣ, ਕੋਈ ਗੁਣ ਲੈਣਾ ਹੋਵੇ ਸੰਸਾਰ ਦੇ ਵਿੱਚ ਸਿੱਖਣਾ ਹੋਵੇ, ਜੀਵ ਗੁਣਾਂ ਵਾਲੇ ਕੋਲੇ ਜਾਂਦਾ ਹੈ ਵੀ ਮੈਨੂੰ ਆਹ ਗੁਣ ਚਾਹੀਦਾ ਹੈ। ਕਿਸੇ ਨੂੰ ਰਾਗ ਆਦਿਕ ਸਿੱਖਣਾ ਹੋਵੇ ਉਹ ਰਾਗੀ ਸਿੰਘਾਂ ਪਾਸ ਜਾਂਦਾ ਹੈ, ਕਿਸੇ ਨੂੰ ਕੋਈ ਸਿੱਖਣ ਦੀ ਮਨ ਦੇ ਵਿੱਚ ਚਾਹਣਾ ਹੋਵੇ ਤੇ ਉਹ ਜਾਂਦਾ ਹੈ। ਤੇ ਸਿੱਖ ਵੀ ਨਾਮ ਸਿੱਖਣ ਦਾ ਹੈ ਜਿਹੜਾ ਸਦਾ ਹੀ ਸਿੱਖਦਾ ਰਹੇ ਉਹ ਗੁਰੂ ਚਰਨਾਂ ਵਿੱਚ ਆਉਂਦਾ ਹੈ ਤੇ ਸਤਿਗੁਰੂ ਸਾਹਿਬ ਜੀ ਮਹਾਰਾਜ ਸ਼ੁੱਭ ਸਿੱਖਿਆ ਆਪਣੇ ਸਿੱਖ ਨੂੰ ਬਖਸ਼ਿਸ਼ ਕਰਦੇ ਹਨ। ਪਰ ਜਿਹੜੇ ਦੁਨਿਆਵੀ ਗੁਣ ਹਨ ਉਹ ਸਾਧ ਸੰਗਤ ਜੀ ਕੋਈ ਕਿਸੇ ਕੋਲ ਚਲਿਆ ਜਾਵੇ, ਮਹਾਰਾਜ ਜੀ ਕਹਿੰਦੇ ਹਨ ਆਨ ਉਪਾਵ ਜੇ ਤੇ ਕਿਛ ਕਹੀਏ, ਜਿੰਨੇ ਦੁਨਿਆਵੀ ਉਪਾਵ ਹਨ ਗੁਣ ਹਨ ਮਹਾਰਾਜ ਜੀ ਕਹਿੰਦੇ ਜੇ ਕੋਈ ਸਿੱਖਣਾ ਚਾਹੇ ਉਹਨਾਂ ਨੂੰ ਗ੍ਰਹਿਣ ਕਰਨਾ ਚਾਹੇ ਤੇ ਪਾਤਸ਼ਾਹ ਜੀ ਕਹਿੰਦੇ ਹਨ ਤੇ ਉਹ ਸਿੱਖ ਕਰਕੇ ਉਹਨਾਂ ਸਿੱਖਣ ਵਾਲਿਆਂ ਦੀ ਸ਼ਰਨ ਵਿੱਚ ਜਾਂਦਾ ਹੈ, ਰਾਗਾਂ ਵਾਲਿਆਂ ਕੋਲੇ ਜਾ ਕੇ ਰਾਗ ਸਿੱਖ ਲੈਂਦਾ ਹੈ, ਸ਼ੁਭ ਗੁਣਾਂ ਵਾਲਿਆਂ ਕੋਲ ਜਾ ਕੇ ਸ਼ੁਭ ਗੁਣ ਪ੍ਰਾਪਤ ਕਰ ਲੈਂਦਾ ਹੈ। ਦੁਨਿਆਵੀ ਗੁਣ ਜਿਹੜੇ ਨੇ ਬੰਦੇ ਨੂੰ ਮਿਲ ਜਾਣਾ ਕਰਦੇ

0: ਚਿੰਤਾ ਤੋਂ ਰਹਿਤ ਕਰਨ ਵਾਲਾ ਲਾਲ ਵਾਹਿਗੁਰੂ ਪਰਮੇਸ਼ਰ ਜੀ ਦਾ ਨਾਮ ਹੈ। ਮਹਾਰਾਜ ਜੀ ਕਹਿੰਦੇ ਗ੍ਰਹਿ ਭੀਤਰ ਪ੍ਰਗਟਿਓ, ਉਹ ਹਿਰਦੇ ਰੂਪੀ ਘਰ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ। ਪਾਤਸ਼ਾਹ ਜੀ ਕਹਿੰਦੇ ਹਨ ਉਹ ਅਚਿੰਤ ਚਿੰਤਾ ਤੋਂ ਰਹਿਤ ਕਰਨ ਵਾਲਾ ਜਿਹੜਾ ਵਾਹਿਗੁਰੂ ਪਰਮੇਸ਼ਰ ਜੀ ਦਾ ਨਾਮ ਰੂਪੀ ਲਾਲ ਹੈ, ਹਿਰਦੇ ਰੂਪੀ ਗ੍ਰਹਿ ਦੇ ਵਿੱਚ ਪਾਤਸ਼ਾਹ ਜੀ ਕਹਿੰਦੇ ਹਨ ਪ੍ਰਗਟ ਹੋਣਾ ਕਰਦਾ ਹੈ।
1: ਅਗਮ ਜੈਸੇ ਪਰਖਾਵਤ,
0: ਜਿਵੇਂ ਅਗਮ ਉਹ ਵਾਹਿਗੁਰੂ ਪਰਮੇਸ਼ਰ ਜੀ ਨੂੰ ਪਰਖਣਾ, ਉਸ ਵਾਹਿਗੁਰੂ ਪਰਮੇਸ਼ਰ ਜੀ ਦੇ ਗੁਣਾਂ ਨੂੰ ਬਿਆਨ ਕਰਨਾ ਮੁਸ਼ਕਲ ਹੈ, ਇਸ ਨੂੰ ਸਾਰਸਨ ਜੀ ਬਿਆਨ ਕਰਨਾ ਪਰਖਣਾ ਬੜਾ ਜ਼ਿਆਦਾ ਮੁਸ਼ਕਲ ਹੈ। ਮਹਾਰਾਜ ਕਹਿੰਦੇ ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਚਿੰਤਾ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ। ਜੀਵ ਘਾਲਣਾ ਕਿੰਨੀ ਮਰਜ਼ੀ ਘਾਲੀ ਜਾਵੇ ਪਰ ਘਾਲਣਾ ਘਾਲਣੀ ਜ਼ਰੂਰੀ ਹੈ। ਪਾਤਸ਼ਾਹ ਜੀ ਕਹਿੰਦੇ ਕਈ ਵਾਰੀ ਘਾਲਣਾ ਘਾਲਿਆਂ ਵੀ ਨਹੀਂ ਮਿਲਦਾ ਹੈ, ਸਾਰੀ ਉਮਰ ਕਈ ਗੁਣ ਸਿੱਖਣ ਵਾਸਤੇ ਲਾ ਦਿੰਦੇ ਵੀ ਸਾਨੂੰ ਗੁਣ ਦੀ ਪ੍ਰਾਪਤੀ ਹੋ ਜਾਵੇ, ਪਰ ਸਾਧ ਸੰਗਤ ਜੀ ਇਹ ਤਾਂ ਵਾਹਿਗੁਰੂ ਪਰਮੇਸ਼ਰ ਜੀ ਦੀ ਬਖਸ਼ਿਸ਼ ਹੈ, ਜਿਹਨੂੰ ਉਹ ਗੁਣ ਦੇਵੇ ਅਤੇ ਉਹਨੂੰ ਗੁਣ ਮਿਲਦਾ ਹੈ, ਅਤੇ ਵਾਹਿਗੁਰੂ ਜੀ ਦੀ ਪ੍ਰਾਪਤੀ ਵੀ ਇਉਂ ਹੀ ਹੈ। ਉਹ ਵਾਹਿਗੁਰੂ ਪਰਮੇਸ਼ਰ ਜੀ ਜਿਨ੍ਹਾਂ ਦੇ ਉੱਤੇ ਕਿਰਪਾ ਕਰਦੇ ਹਨ, ਮਹਾਰਾਜ ਕਹਿੰਦੇ ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ, ਜਾ ਕੋ ਕਿਰਪਾ ਕਰੀ ਗੁਰ ਮੇਰੇ ਤਿੰਨ ਗੁਰ ਹੈ ਕਮਾਨੋ ਮੰਤਾ। ਜਿਨ੍ਹਾਂ ਨੇ ਗੁਰੂ ਕੇ ਮੰਤਰ ਨੂੰ ਕਮਾਉਣਾ ਕੀਤਾ ਹੈ ਉਹਨਾਂ ਨੂੰ ਇਸ ਬਖਸ਼ਿਸ਼ ਦੇ ਉੱਤੇ ਮਹਾਰਾਜ ਜੀ ਕਹਿੰਦੇ ਭਾਈ ਚੱਲਣਾ ਮਿਲਿਆ ਹੈ। ਇਉਂ ਕਰਕੇ ਪਾਤਸ਼ਾਹ ਜੀ ਕਹਿੰਦੇ ਹਨ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਜੀ ਦੇ ਗੁਣਾਂ ਦਾ ਮਹਾਰਾਜ ਜੀ ਕਹਿੰਦੇ ਪ੍ਰਗਾਸ ਹੋ ਜਾਣਾ ਕਰਦਾ ਹੈ, ਉਹ ਵਾਹਿਗੁਰੂ ਪਰਮੇਸ਼ਰ ਜੀ ਦੇ ਗੁਣਾਂ ਨੂੰ ਹਿਰਦੇ ਦੇ ਵਿੱਚ ਜਦੋਂ ਮਿਲ ਜਾਂਦੇ ਹਨ ਤੇ ਉਹਨਾਂ ਨੂੰ ਬਿਆਨ ਕਰਨਾ ਪਰਖਣਾ ਬੜਾ ਜ਼ਿਆਦਾ ਮੁਸ਼ਕਲ ਹੈ।
1: ਨਿਰਗੁਣ ਨਿਰੰਕਾਰ ਅਬਨਾਸੀ,
0: ਕਿਉਂਕਿ ਉਹ ਨਿਰਗੁਣ ਹੈ, ਗੁਣਾਂ ਤੋਂ ਰਹਿਤ ਹੈ, ਸਾਰਾ ਸੰਸਾਰ ਗੁਣਾਂ ਦੇ ਰਹਿਤ ਹੈ। ਨਿਰਗੁਣ ਮਹਾਰਾਜ ਜੀ ਕਹਿੰਦੇ ਹਨ ਰਾਜਗੁਣ ਤਮਗੁਣ ਸਤਗੁਣ ਕਹੀਐ ਇਹ ਤੇਰੀ ਸਭ ਮਾਇਆ, ਚੌਥੇ ਪਦ ਕੋ ਜੋ ਨਰ ਚੀਨੈ ਤਿੰਨੀ ਪਰਮ ਪਦ ਪਾਇਆ। ਮਹਾਰਾਜ ਜੀ ਕਹਿੰਦੇ ਕਿਉਂ ਉਹ ਵਾਹਿਗੁਰੂ ਪਰਮੇਸ਼ਰ ਜੀ ਨੂੰ ਬਿਆਨ ਕਰਨਾ ਔਖਾ ਹੈ ਜਦੋਂ ਮਿਲ ਜਾਂਦਾ ਹੈ? ਕਿਉਂਕਿ ਮਹਾਰਾਜ ਜੀ ਕਹਿੰਦੇ ਉਹ ਨਿਰਗੁਣ ਹੈ, ਗੁਣਾਂ ਤੋਂ ਰਹਿਤ ਹੈ, ਮਾਇਆ ਦੇ ਗੁਣਾਂ ਦਾ ਉਹਦੇ ਉੱਤੇ ਕੋਈ ਪ੍ਰਭਾਵ ਨਹੀਂ ਹੈ, ਨਿਰੰਕਾਰ ਹੈ। ਪਾਤਸ਼ਾਹ ਜੀ ਕਹਿੰਦੇ ਆਕਾਰ ਤੋਂ ਰਹਿਤ ਹੈ। ਭਾਈ ਵੀਰ ਸਿੰਘ ਜੀ ਗੁਰੂ ਕੇ ਪ੍ਰੇਮੀ ਹੋਏ, ਸਾਧ ਸੰਗਤ ਜੀ ਉਹਨਾਂ ਬਚਨ ਕੀਤੇ ਆਪਣੀ ਕਵਿਤਾ ਦੇ ਵਿੱਚ, ਕਹਿੰਦੇ ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ, ਅਸਾਂ ਧਾਗਲ ਵੱਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਕਹਿੰਦੇ ਆ ਵਾਹਿਗੁਰੂ ਜੀ ਜਿੱਦਣ ਤੁਹਾਡਾ ਮਿਲਾਪ ਹੋਇਆ, ਸੁਪਨੇ ਵਿੱਚ ਤੁਹਾਡਾ ਮਿਲਾਪ ਹੋਇਆ, ਕਹਿੰਦੇ ਅਸਾਂ ਤੁਹਾਨੂੰ ਪਾਉਣਾ ਚਾਹਿਆ, ਧਾ ਕੇ ਭੱਜ ਕੇ ਗੁਲਵੱਕੜੀ ਪਾਈ, ਪਰ ਨਿਰਾ ਨੂਰ ਤੁਸੀਂ ਨਿਰਾ ਨੂਰ ਸੀ, ਹੱਥ ਵਿੱਚ ਨਹੀਂ ਆਏ, ਸਾਡੀ ਕੰਬਦੀ ਰਹੀ ਕਲਾਈ, ਮੇਰੀਆਂ ਕਲਾਈਆਂ ਮੇਰੀਆਂ ਬਾਹਾਂ ਜਿਹੜੀਆਂ ਉਹ ਕੰਬਦੀਆਂ ਰਹਿ ਗਈਆਂ। ਇਉਂ ਕਰਕੇ ਜਿਹੜੇ ਵਾਹਿਗੁਰੂ ਪਰਮੇਸ਼ਰ ਜੀ ਹਨ ਉਹ ਨਿਰੰਕਾਰ ਹਨ, ਆਕਾਰ ਤੋਂ ਰਹਿਤ ਹਨ। ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਿਹੇ, ਅਚਲ ਮੂਰਤ ਅਨਪਉ ਪ੍ਰਕਾਸ਼ ਅਮਿਤੋਜ ਕਹਿਜੈ, ਕੋਟ ਇੰਦਰ ਇੰਦਰਾਣ ਸਾਹੇ ਸਾਹਾਨ ਗਣਿਜੈ, ਤ੍ਰੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ, ਤੋ ਸਰਵਨਾਮ ਕਥੈ ਕਵਣ ਕਰਮ ਨਾਮ ਵਰਣਤ ਸੁਮਤ। ਇਉਂ ਕਰਕੇ ਵਾਹਿਗੁਰੂ ਜੀ ਨਿਰੰਕਾਰ ਹਨ, ਅਵਿਨਾਸ਼ੀ ਹਨ, ਨਾਸ ਤੋਂ ਰਹਿਤ ਹਨ। ਸਾਰਾ ਸੰਸਾਰ ਨਾਸ਼ ਹੋ ਸਕਦਾ ਹੈ ਪਰ ਉਹ ਵਾਹਿਗੁਰੂ ਪਰਮੇਸ਼ਰ ਜੀ ਨਾਸ ਹੀ ਨਹੀਂ ਹੋ ਸਕਦੇ, ਫਿਰ ਕਿਵੇਂ ਉਹਦੇ ਗੁਣਾਂ ਨੂੰ ਆਪਾਂ ਗਾਈਏ? ਮਹਾਰਾਜ ਕਹਿੰਦੇ ਅਵਿਨਾਸ਼ੀ ਜੀਵਨ ਕੋ ਦਾਤਾ ਸਿਮਰਤ ਸਭ ਮਾਲਕ ਹੋਈ, ਅਵਿਨਾਸ਼ੀ ਵਾਹਿਗੁਰੂ ਪਰਮੇਸ਼ਰ ਜੀ ਹਨ, ਨਾਸ ਤੋਂ ਰਹਿਤ ਹਨ। ਮਹਾਰਾਜ ਜੀ ਕਹਿੰਦੇ ਹਨ ਅਵਿਨਾਸ਼ੀ ਜੀਵਨ ਕੋ ਦਾਤਾ, ਜੀਆਂ ਦੇ ਦਾਤੇ ਹਨ, ਸਿਮਰਤ ਸਭ ਮਾਲਕ ਹੋਈ, ਜਿਹੜੇ ਸਿਮਰਨ ਕਰਦੇ ਉਹਨਾਂ ਦੀ ਸਾਰੀ ਮਨ ਦੀ ਮੈਲ ਲੈ ਜਾਣਾ ਕਰਦੀ ਹੈ। ਗੁਣ ਨਿਧਾਨ ਉਹ ਗੁਣਾਂ ਦਾ ਖਜ਼ਾਨਾ ਹੈ। ਭਗਤਨ ਕੋ ਵਰਤਨ, ਭਗਤਾਂ ਦੇ ਨਾਲ ਵਰਤਨਾ ਕਰਦੇ ਹਨ, ਬਿਰਲਾ ਪਾਵੇ ਕੋਈ ਪਰ ਪਾਉਣਾ ਉਹਨੂੰ ਬਿਰਲੇ ਹੀ ਜਾਣੇ ਕਰਦੇ ਹਨ। ਤਾਂ ਕਰਕੇ ਮਹਾਰਾਜ ਜੀ ਕਹਿੰਦੇ ਹਨ ਨਿਰਗੁਣ ਜਿਹੜਾ ਗੁਣਾਂ ਤੋਂ ਰਹਿਤ ਹੈ, ਨਿਰੰਕਾਰ ਜਿਹੜਾ ਆਕਾਰ ਤੋਂ ਰਹਿਤ ਹੈ, ਜੋ ਅਵਿਨਾਸ਼ੀ ਵਾਹਿਗੁਰੂ ਪਰਮੇਸ਼ਰ ਜੀ ਹਨ। ਉਹ ਅਤੁੱਲ ਹਨ। ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਕੋਈ ਤੋਲਿਆ ਨਹੀਂ ਜਾ ਸਕਦਾ ਵਾਹਿਗੁਰੂ ਜੀ ਨੂੰ। ਦੇਖ ਲਈਏ ਵਾਹਿਗੁਰੂ ਪਰਮੇਸ਼ਰ ਜੀ ਨੂੰ ਕਿਵੇਂ ਤੋਲਾਂਗੇ? ਉਹ ਅਤੁੱਲ ਹਨ। ਸਾਲ ਸੰਗਤ ਜੀ ਕਹਿ ਦਈਏ ਵੀ ਵਾਹਿਗੁਰੂ ਪਰਮੇਸ਼ਰ ਜੀ ਇੰਨੇ ਭਾਰੇ ਨੇ ਨਾ, ਮਹਾਰਾਜ ਕਹਿੰਦੇ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ, ਮੇਰੇ ਸਤਿਗੁਰੂ ਜੀ ਭਾਰੇ ਹਨ, ਉਹ ਵੱਡੇ ਹਨ, ਉਹ ਨਾ ਤੁਲੇ ਜਾਣ ਵਾਲੇ ਹਨ, ਅਤੁਲੋ ਤੁਲਿਓ ਨਾ ਜਾਵਤ, ਉਹ ਜਿਹੜੇ ਅਤੁਲ ਵਾਹਿਗੁਰੂ ਪਰਮੇਸ਼ਰ ਜੀ ਹਨ ਉਹਨਾਂ ਦੀ ਮਹਿਮਾ ਨੂੰ ਕੋਈ ਵੀ ਤੋਲ ਨਹੀਂ ਸਕਦਾ ਹੈ, ਕੋਈ ਵੀ ਵਰਣਨ ਨਹੀਂ ਕਰ ਸਕਦਾ ਹੈ।
1: ਨਾਨਕ ਅਜਰ ਜਿਨ ਜਰਿਆ,
0: ਪਾਤਸ਼ਾਹ ਜੀ ਕਹਿੰਦੇ ਹਨ ਜਿਨ੍ਹਾਂ ਨੇ

0: ਅਜਾਰ ਜਿਹੜਾ ਬੁਢੇਪੇ ਤੋਂ ਰਹਿਤ ਹੈ ਉਹ ਵਾਹਿਗੁਰੂ ਪਰਮੇਸ਼ਰ ਜੀ ਜੋ ਹਨ ਜਿਹੜੇ ਸਦਾ ਵਾਸਤੇ ਸਾਧ ਸੰਗਤ ਜੀ ਜੀਵਨ ਵਿੱਚ ਰਹਿਣਾ ਕਰਦੇ ਹਨ ਸਾਧ ਜੀਵਨ ਦੇ ਵਿੱਚ ਸਾਧ ਸੰਗਤ ਜੀ ਰਹਿਣਾ ਕਰਦੇ ਹਨ ਕਹੋ ਨਾਨਕ ਅਜਾਰ ਜਿਨ ਜਰਿਆ ਜਿਨ੍ਹਾਂ ਨੇ ਅਜਾਰ ਵਾਹਿਗੁਰੂ ਪਰਮੇਸ਼ਰ ਦੀ ਜੀ ਦੇ ਨਾਲ ਜੁੜਨਾ ਕੀਤਾ ਹੈ ਤੇ ਉਹਨਾਂ ਵਿਕਾਰਾਂ ਨੂੰ ਜਿਨ੍ਹਾਂ ਨੇ ਜਰਨਾ ਕੀਤਾ ਹੈ
1: ਸਹੀ ਕੋ ਬਨ ਆਵਤ
0: ਇਹ ਬਖਸ਼ਿਸ਼ਾਂ ਉਹਨਾਂ ਨੂੰ ਹੀ ਧੰਨ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਹਨ ਭਾਈ ਬਣ ਆਉਂਦੀਆਂ ਹਨ ਤਿਸ ਹੀ ਕੋ ਬਨ ਆਵਤ ਇਹ ਬਖਸ਼ਿਸ਼ਾਂ ਉਹਨਾਂ ਨੂੰ ਮਿਲਦੀਆਂ ਹਨ ਜਿਨ੍ਹਾਂ ਦੇ ਉੱਤੇ ਉਹ ਆਪ ਵਾਹਿਗੁਰੂ ਜੀ ਕਿਰਪਾ ਕਰਦੇ ਹਨ ਜਿੱਥੋਂ ਵਚਨ ਦੀ ਆਰੰਭਤਾ ਹੋਈ ਆਪ ਮੋਹੇ ਰਾਮ ਭਰੋਸਾ ਪਾਏ ਜਿਨ੍ਹਾਂ ਨੂੰ ਭਰੋਸਾ ਆ ਗਿਆ ਉਹਨਾਂ ਦੇ ਉੱਤੇ ਵਾਹਿਗੁਰੂ ਪਰਮੇਸ਼ਰ ਜੀ ਕਿਰਪਾ ਕਰਕੇ ਇਉਂ ਕਰਕੇ ਲੋਕ ਔਰ ਪਰਲੋਕ ਦੇ ਸੁੱਖਾਂ ਦੀ ਸਾਰ ਸਾਂਝੀ ਬਖਸ਼ਿਸ਼ ਕਰਨਾ ਕਰਦੇ ਹਨ ਇਉਂ ਕਰਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ ਤੁਹਾਡੇ ਅੱਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਪਾਤਸ਼ਾਹ ਕਿਰਪਾ ਕਰੋ ਜੀਓ ਪਾਏ ਪਿੰਡ ਜਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਾਧ ਕੁਰਬਾਨ ਸਾਚਾ ਸਾਹਿਬ ਸਾਧ ਮਿਹਰਬਾਨ ਸਤਿਗੁਰੂ ਜੀ ਸਦਾ ਮਿਹਰਬਾਨ ਹਨ ਬੰਦ ਪਾਇਆ ਮੇਰਾ ਸਤਿਗੁਰ ਪੂਰੈ ਹੋਈ ਸਰਵ ਕਲਿਆਣ ਉਹ ਸਾਰਿਆਂ ਦੀ ਕਲਿਆਣਤਾ ਕਰਨ ਵਾਲੇ ਹਨ ਆਓ ਐਸੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਨਾਲ ਜੁੜੀਏ ਐਸੇ ਸਤਿਗੁਰੂ ਜੀ ਦੇ ਜਦੋਂ ਬਚਨਾਂ ਨੂੰ ਕਮਾਵਾਂਗੇ ਫਿਰ ਸਤਿਗੁਰੂ ਜੀ ਅਸੀਸ ਬਖਸ਼ਣਾ ਕਰਦੇ ਹਨ ਜਦੋਂ ਗੁਰੂ ਕਾ ਸਿੱਖ ਗੁਰੂ ਦੇ ਉੱਤੇ ਭਰੋਸਾ ਧਾਰਨ ਕਰਕੇ ਭਰੋਸੇ ਸਤਿਗੁਰੂ ਚਰਨਾਂ ਵਿੱਚ ਆਉਂਦਾ ਅਤੇ ਫਿਰ ਬਖਸ਼ਿਸ਼ਾਂ ਦਾ ਪਾਤਰ ਬਣਦਾ ਹੈ ਆਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਨਾਲ ਜੁੜਨਾ ਕਰੀਏ ਅੰਮ੍ਰਿਤ ਜ਼ਰੂਰ ਛਕੀਏ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਜ਼ਰੂਰ ਸਫਲਿਆਂ ਕਰੀਏ ਨਿਤਨੇਮ ਵਿੱਚ ਪਰਪੱਕ ਹੋਈਏ ਫਿਰ ਸਤਿਗੁਰੂ ਜੀ ਅਸੀਸ ਬਖਸ਼ ਦੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਆਓ ਸ਼ੁਕਰ ਸ਼ੁਕਰ ਸ਼ੁਕਰਾਨਾ ਹੈ ਕਲਗੀਧਰ ਗੁਰਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਜਿਨ੍ਹਾਂ ਨੇ ਅਪਾਰ ਮਹਾਨ ਕਿਰਪਾ ਕੀਤੀ ਹੈ ਜਿਨ੍ਹਾਂ ਨੇ ਆਪਣੇ ਸਤਿਯੁਗੀ ਤਪ ਅਸਥਾਨ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਵਿਖੇ ਸਾਨੂੰ ਸਾਰਿਆਂ ਨੂੰ ਮਹਾਰਾਜ ਜੀ ਨੇ ਦਰਸ਼ਨਾਂ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ ਸਾਰਾ ਜਥਾ ਨਾਨਕਸਰ ਸੰਪਰਦਾਇ ਨਾਨਕਸਰ ਕਲੇਰਾਂ ਤੋਂ ਅਤਿ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰਜੀਤ ਸਿੰਘ ਜੀ ਸ਼੍ਰੀਮਾਨ ਸੰਤ ਬਾਬਾ ਜੁਗਰਾਜ ਸਿੰਘ ਜੀ ਸੱਚਖੰਡ ਸ਼੍ਰੀ ਭੋਰਾ ਸਾਹਿਬ ਸ਼੍ਰੀਮਾਨ ਸੰਤ ਬਾਬਾ ਅਮਰੀਕ ਸਿੰਘ ਜੀ ਠਾਠ ਨਾਨਕਸਰ ਪੜੈਣ ਵਾਲਿਆਂ ਵੱਲੋਂ ਸਮੁੱਚੀ ਨਾਨਕਸਰ ਸੰਪਰਦਾਇ ਵੱਲੋਂ ਹਾਜ਼ਰੀ ਲਗਵਾਉਣ ਵਾਸਤੇ ਪਹੁੰਚਿਆ ਸਮੁੱਚੇ ਜਥੇ ਨੂੰ ਸਿੰਘ ਸਾਹਿਬ ਸ਼੍ਰੀਮਾਨ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ ਹੋਰਾਂ ਜਥੇਦਾਰ ਸੰਤ ਬਾਬਾ ਰਾਮ ਸਿੰਘ ਜੀ ਹੋਰਾਂ ਬੜੀ ਕਿਰਪਾ ਦੇ ਨਾਲ ਨਿਵਾਜਣਾ ਕੀਤਾ ਦੋ ਦਿਨ ਦੀ ਸਤਿਗੁਰੂ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਸਿੰਘ ਸਾਹਿਬ ਜੀ ਦਾ ਸਮੁੱਚੇ ਸਟਾਫ ਦਾ ਸਮੁੱਚੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਅਰਦਾਸ ਹੈ ਸਤਿਗੁਰੂ ਸਾਹਿਬ ਜੀ ਮਹਾਰਾਜ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਇਸੇ ਤਰ੍ਹਾਂ ਆਪਣੇ ਦਰ ਘਰ ਦੀਆਂ ਸੇਵਾਵਾਂ ਬਖਸ਼ਿਸ਼ ਕਰਨ ਆਓ ਇਤਨੀ ਕੁ ਹਾਜ਼ਰੀ ਪ੍ਰਵਾਨ ਕਰਨੀ ਸਤਿਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਬਚਨਾਂ ਦੀ ਵਿਚਾਰ ਕਰਦਿਆਂ ਹੋਇਆਂ ਬੇਅੰਤ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਸਤਿਗੁਰੂ ਜੀ ਔਰ ਸਤਿਗੁਰੂ ਜੀ ਦੀ ਸੰਗਤ ਬਖਸ਼ਣ ਯੋਗ ਹੈ ਬਖਸ਼ ਲੈਣਾ ਆਓ ਪ੍ਰੇਮ ਸਹਿਤ ਸ਼ਬਦ ਦੀਆਂ ਅਖੀਰਲੀਆਂ ਪੰਗਤੀਆਂ ਪੜ੍ਹ ਸੁਣ ਕੇ

ਦੇਗਾ ਖਾਲਸਾ ਆਕੇ ਰਹਿ ਨਾ ਕੋਏ ਖੁਆਰ ਹੋਏ ਸਭ ਲੈਂਗੇ ਬਚੋ ਸ਼ਰਨ ਜੋ ਉੜਗੇ ਸਵਾ ਮਲੇਸ਼ ਕੇ ਕਰ ਕੁੜਾ ਬਸਾ ਡੰਕਾ ਬਾਜੇ ਬਲੇਗਾ ਨੈ ਕਲੰਕ ਅਵਤਾ ਚਤਰ ਚੱਕਰਵਰਤੀ ਚਤਰ ਚੱਕਰ ਭੁਗਤ ਹੈ ਸਵਯੰ ਬਾ ਸਵੰ ਸਰਬਦਾ ਸਭ ਜੁਗਤੇ ਤੂੰ ਕਾਲੰਕ ਬਨਾਸੀ ਦੇ ਆਲੰਕ ਸਰੂਪੇ ਸਦਾ ਅੰਗ ਸੰਗੇ ਅਭੰਗ ਅੰਗ ਭੂਤੇ ਦੇਖ ਤੇ ਗੋਪਤੇ ਨੂੰ ਸਿੰਘ ਬੇਦੰਗੇ ਆਪਦੇ ਜਨਾਨ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਅਕਾਲ ਪੁਰਖ ਸਹਾਇ ਦਰਬਾਰ ਮੈਂ ਤੇਰੋ ਦਰਬਾਰਾ ਸਤਖੰਡ ਹੁਸੈਨ ਨਿਰੰਕਾਰਾ ਲਕਸ਼ਮੀ ਖੜੀ ਤੁਮਦੇ ਦਰਬਾਰਾ ਸਭ ਦੇਵਤੇ ਕਾ ਨਮਸਕਾਰਾ ਦੋਹਰਾ ਨਾਨ ਗੁਰੂ

ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਾ ਹੋਇਆ ਕੀਰਤਨ ਦਾ ਸਤਿਕਾਰ ਕਰਦਾ ਹਾਂ। ਗੁਰੂ ਰੂਪ ਸਾਧ ਸੰਗਤ ਜੀ ਵੱਲੋਂ ਕੀਰਤਨ ਸ਼ਬਦ ਭੇਟ ਬੇਅੰਤ ਮਾਇਆ ਹਾਜ਼ਰ ਹੋਈ ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਦੇ ਹਾਂ। ਗੁਰੂ ਰੂਪ ਸਾਧ ਸੰਗਤ ਜੀ ਦੀਆਂ ਆਸਾਂ ਮਨਸਾ ਸੰਪੂਰਨ ਕਰਨੀਆਂ ਯਾਤਰਾ ਸਫਲੀ ਕਰਨੀ ਹਰ ਮੈਦਾਨ ਫਤਿਹ ਚੜ੍ਹਦੀ ਕਲਾ ਰੱਖਣੀ। ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀੜੇ।

ਤੁਹੀ ਪਤਾ ਤੁਹੀ ਚਿਤਸ ਤੁਹੀ ਉਰਦਸ ਤੁਹੀ ਭਜਸਤੁ ਅੰਗ ਰਟਸਤੁ ਅੰਗ ਟਟਸਤੁ ਅੰਗ ਜਿਮੀ ਤੁਹੀ ਜਮਾ ਤੁਹੀ ਮਕੀ ਤੁਹੀ ਮਕਾ ਤੁਹੀ ਅਭੂ ਤੁਹੀ ਅਭਾ ਤੁਹੀ ਅਛੂ ਤੁਹੀ ਅਛ ਤੁਹੀ।

ਤਬੀਰ ਵਿਦਿਆ ਵਿਚਾਰਨ ਹੀ ਤਦਬ ਦਾਸ ਪਾਇਤਨ ਪਾਰ ਕਹੂੰ ਰਾਜ ਰੀਤ ਕਹੂੰ ਜੋਗ ਧਰਮ ਕਈ ਸਿਮ੍ਰਿਤ ਸਾਸਰਤ ਉਚਰਤ ਸੋ ਕਰਮ ਨਿਓਲੀ ਆਦਿ ਕਰਮ ਕਹੂੰ ਹਸਤ ਦਾਨ ਕਹੂੰ ਅਸਵਮੇਧ ਮੁਖ ਕੋ ਬਖਾਨ ਕਹੂੰ ਕਰਤ ਬ੍ਰਹਮ ਵਿਦਿਆ ਵਿਚਾਰ ਕਹੂੰ ਜੋਗ ਰੀਤ ਕਹੂੰ ਬਿਰਧ ਚਾਰ ਕਹੂੰ ਕਰਤ ਜਛ ਗੰਧਰਵ ਗਾਨ ਕਹੂੰ ਧੂਪ ਦੀਪ ਕਹੂੰ ਅਰਘ ਦਾਨ ਕਹੂੰ ਪਿਤ੍ਰ ਕਰਮ ਕਹੂੰ ਵੇਦ ਰੀਤ ਕਹੂੰ ਨ੍ਰਿਤ ਨਾਚ ਕਹੂੰ ਗਾਨ ਗੀਤ ਕਹੂੰ ਕਰਤ ਸਾਸਤ੍ਰ ਸਿਮ੍ਰਿਤ ਉਚਾਰ ਕਈ ਭਜਤ ਏਕ ਪਗ ਨਿਰਾਧਾਰ ਕਈ ਨੇਹ ਦੇਹ ਕਈ ਗੇਹ ਵਾਸ ਕਈ ਬ੍ਰਹਮਤ ਦੇਸ ਦੇਸ ਅਨੁਦਾਸ ਕਈ ਜਲ ਨਿਵਾਸ ਕਈ ਅਗਨ ਤਾਪ ਕਈ ਜਪਤ ਉਰਧ ਲਟਕੰਤ ਜਾਪ ਕਈ ਜਪਤ ਜੋ ਕਲਪੰ ਪ੍ਰਜੰਤ ਨਹੀਂ ਤਦਬ ਤਾਸ ਪਾਇਤਨ ਅੰਤ ਕਈ ਕਰਤ ਕੋਟ ਵਿਦਿਆ ਵਿਚਾਰ ਨਹੀਂ ਤਦਬ ਦਿਸ਼ ਦੇਖੇ ਮੁਰਾਰ ਬਿਨ ਭਗਤ ਸਗਤ ਨਹੀਂ ਵਰਤ ਪਾਨ ਬਹੁ ਕਰਤ ਹੋ ਮਰ ਜਗ ਦਾਨ ਬਿਨ ਏਕ ਨਾਮ ਏਕ ਚਿੱਤ ਲੀਨ ਹੋ ਕੁਟੋ ਸਰਬ ਧਰਮਾ ਵਿਹੀਨ ਤਵਾ ਪ੍ਰਸਾਦ ਤੋਟਕ ਛੰਦ ਜੈ ਜੰਪਹੁ ਜੁਗਣ ਜੂਹ ਜੁਵੰਗ ਭੈ ਕੰਪਹੁ ਮੇਰ ਭਯਾਲ ਹੁਵੰਗ ਤਪ ਤਾਪਸ ਸਰਬ ਜਲੇਰ ਥਲੰਗਨ ਉਚਰਤ ਇੰਦਰ ਕੁਮੇਰ

ਨਾ ਤਾਤ ਮਾਤ ਜਾਤ ਹੈ, ਨਾ ਪਾਦ ਚਿਹਨ ਵਰਣ ਹੈ, ਅਦੇ ਕਸੇ ਖਵੇ ਕਹੇ ਸਦੀਵ ਵਿਸ਼ਵ ਵਰਣ ਹੈ। ਵਿਸ਼ਵੰਬਰ ਵਿਸ਼ਵਨਾਥ ਹੈ, ਵਿਸ਼ੇਕ ਵਿਸ਼ਵ ਵਰਣ ਹੈ, ਜਿਮੀ ਜਮਾਨ ਕੇ ਵਿਖੇ ਸਦੀਵ ਕਰਮ ਵਰਮ ਹੈ। ਅਦਵੇਖ ਹੈ ਅਭੇਖ ਹੈ, ਅਲੇਖ ਨਾਥ ਜਾਨੀਏ, ਸਦੀਵ ਸਰਬ ਠੌਰ ਮੈਂ ਵਿਸ਼ੇਖ ਆਨ ਮਾਨੀਏ। ਨ ਜੰਤਰ ਮੈਂ ਨ ਤੰਤਰ ਮੈਂ ਨ ਮੰਤਰ ਬਸ ਆਵਈ, ਪੁਰਾਨ ਓ ਕੁਰਾਨ ਨੇਤ ਨੇਤ ਕੈ ਬਤਾਵਈ, ਨ ਕਰਮ ਮੈਂ ਨ ਧਰਮ ਮੈਂ ਨ ਵਰਮ ਮੈਂ ਬਤਾਈਏ, ਅਗੰਜ ਆਦਿ ਦੇਵ ਹੈ ਕਹੋ ਸੁ ਕੈ ਸਪਾਈਏ। ਜਿਮੀ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨ ਘਾਟ ਹੈ ਨ ਬਾੜ ਹੈ ਨ ਘਾਟ ਬਾੜ ਹੋਤ ਹੈ, ਨ ਹਾਨ ਹੈ ਨ ਬਾਨ ਹੈ ਸਮਾਨ ਰੂਪ ਜਾਨੀਏ, ਮਕੀਨ ਓ ਮਕਾਨ ਅਪ੍ਰਮਾਨ ਤੇ ਜਮਾਨੀਏ। ਨ ਦੇਹ ਹੈ ਨ ਗੇਹ ਹੈ ਨ ਜਾਤ ਹੈ ਨ ਪਾਤ ਹੈ, ਨ ਮੰਤਰ ਹੈ ਨ ਮਿੱਤਰ ਹੈ ਨ ਤਾਤ ਹੈ ਨ ਮਾਤ ਹੈ, ਨ ਅੰਗ ਹੈ ਨ ਰੰਗ ਹੈ ਨ ਸੰਗ ਹੈ ਨ ਸਾਤ ਹੈ, ਨ ਦੋਖ ਹੈ ਨ ਦਾਖ ਹੈ ਨ ਦ੍ਵੈਖ ਹੈ ਨ ਦੇਹ, ਨ ਸਿੰਘ ਹੈ ਨ ਸਿਆਰ ਹੈ ਨ ਰਾਉ ਹੈ ਨ ਰੰਗ ਹੈ, ਨ ਮਾਨ ਹੈ ਨ ਮੌਤ ਹੈ ਨ ਸਾਕ ਹੈ ਨ ਸੰਗ ਹੈ, ਨ ਜਛ ਹੈ ਨ ਗੰਧਰਮ ਹੈ ਨ ਨਰ ਹੈ ਨ ਨਾਰ ਹੈ, ਨ ਚੋਰ ਹੈ ਨ ਸਾਹ ਹੈ ਨ ਸਾਹ ਗੋ ਕੁਮਾਰ ਹੈ। ਨ ਨੇਹ ਹੈ ਨ ਗੇਹ ਹੈ ਨ ਦੇਹ ਕੋ ਬਨਾਓ ਹੈ, ਨ ਛਲ ਹੈ ਨ ਛਿਦਰ ਹੈ ਨ ਛਲ ਕੋ ਮਿਲਾਓ ਹੈ, ਨ ਜੰਤਰ ਹੈ ਨ ਮੰਤਰ ਹੈ ਨ ਤੰਤਰ ਕੋ ਸਰੂਪ ਹੈ, ਨ

ਕਰਨ ਦਸੇਵ ਹੈ ਸਦਾ ਸਿੱਧਾ ਸਪਤੀ ਤਪਸਪਤੀ ਬਨਸਪਤੀ ਜਪਸ ਸਦਾ ਅਗਸਤ ਆਦਿ ਜੇ ਬੜੇ ਤਪਸ ਵੀ ਵਿਸੇਖੀਏ ਬੇਅੰਤ ਬੇਅੰਤ ਬੇਅੰਤ ਕੋ ਕਰੰਤ ਪਾਠ ਵੇਖੀਏ ਅਗਾਧ ਆਦਿ ਦੇਵ ਕੇ ਅਨਾਥ ਪਾਤ ਮਾਨੀਏ ਅਜਾਤ ਪਾਤ ਮੰਤਰ ਮਿੱਤਰ ਸਤਰ ਸਨੇਹ ਜਾਨੀਏ ਸਦੀਵ ਸਰਬ ਲੋਕ ਕੇ ਕ੍ਰਿਪਾਲ ਖਿਆਲ ਮੈਂ।

ਸਾਸ ਗੇਟ ਮਿਖੈ ਬਸ ਸਭ ਠੌਰ ਮੈਂ ਨਿਰਧਾਰ ਜਾਤ ਪਾਤ ਨ ਤਾਤ ਜਾ ਕੋ ਮੰਤਰ ਮਾਤਰ ਮਿੱਤਰ ਸਰਬ ਠੌਰ ਬਿਖੈ ਰਮਿਓ ਜਿਹ ਚਕਰ ਚਿਹਨ ਨ ਚਿੱਤਰ ਆਦ ਦੇਵ ਉਧਾਰ ਮੂਰਤ ਅਗਾਧ ਨਾਥ ਅਨੰਤ ਆਦ ਅੰਤ ਨਾ ਜਾਣੀਐ ਅਭਿਖਾਤ ਦੇਵ ਦੁਰੰਤ ਦੇਵ ਫੇਵ ਨਾ ਜਾਣਹੀ ਜੇ ਮਰਮ ਵੇਦ ਕਤੇਵ ਸਨਕ ਔਸਨ ਕੇਸ ਨੰਦਨ ਪਾਵੀ ਨਾ ਸੇਵ ਜਛ ਕਿੰਨਰ ਮਛ ਮਾਨਸ ਮੁਰਗ ਉਰਗ ਪਾਰ ਨੇਤ ਨੇਤ ਪੁਕਾਰਹੀ

ਸਰਬ ਠੌਰ ਰਹਿਓ ਬਿਰਾਜ ਥੇ ਰਾਜ ਰਾਜ ਪ੍ਰਵੀਨ ਜਸ ਗੰਧਰਵ ਦੇਵਦਾਨੋ ਨ ਬ੍ਰਹਮ ਛਤਰੀਅਨ ਮਾਹੇ ਵੈਸ ਨੰਕੇ ਵਿਖੇ ਬਿਰਾਜ ਸੂਦਰ ਭੀ ਬਹਿਨਾਹੇ ਗੂੜ ਗੌੜ ਨ ਭੀਤ ਭੀ ਕਰ ਬ੍ਰਹਮ ਸੇਖ ਸਰੂਪ ਰਾਤ ਦਿਵਸ ਨ ਮਧ ਉਰਧ ਨ ਭੂਮ ਆਕਾਸ ਅਨੂਪ ਜਾਤ ਜਨਮ ਨ ਕਾਲ ਕਰਮ ਨ ਧਰਮ ਕਰਮ ਵਿਹੀਨ ਤੀਰਥ ਜਾਦਰਣ ਦੇਵ ਪੂਜਾ ਕੋਰ ਕੇ ਨ ਅਧੀਨ ਸਰਬ ਸਬਦ ਪਤਾਰ ਕੇ ਦਰ ਜਾਨੀਏ ਜਹਿ ਜੋਤ ਸੇਸ ਨਾਮ ਸਹੰਸ ਫਾਨਣ ਨੇਤ ਪੂਰਨ ਹੋਤ ਸੋਧ ਸੋਧ ਹਟੇ ਸਫੈ ਸੁਰ ਵਿਰੋਧ ਦਾਨਵ ਸਰਬ ਗਾਏ ਗਾਏ ਹਟੇ ਗੰਧਰਵ ਗਵਾਏ ਕਿੰਨਰ ਗਰਬ ਪੜਤ ਪੜਤ ਥਕੇ ਮਹਾਂ

ਸਤ ਦੁਆ ਪ੍ਰਤਿ ਅਕਲ ਜੁਗ ਚਤੁਰ ਕਾਲ ਪ੍ਰਧਾਨ। ਧਿਆਇ ਧਿਆਇ ਥਕੇ ਮਹਾਮਨ ਗਾਏ ਗੰਧਰਵ ਪਾਰ, ਹਰ ਹਰ ਥਕੇ ਸਪੈ ਨਹੀਂ ਪਾਈਏ ਤਹਿ ਪਾਰ। ਨਾਰਦ ਆਦਿਕ ਬੇਦ ਵਿਆਸਕ।

ਸੁਰ ਮਰਦਨ ਪਾਪ ਬਿਨਾਸਨ ਧਰਮ ਕਰੇ ਅਘੋਖ ਨਿਵਾਰਨ ਦੁਸ਼ਟ ਪ੍ਰਜਾਰਨ ਸ੍ਰਿਸ਼ਟ ਉਵਾਰਨ ਸੁਧ ਮਤੇ ਫਣੀਅਰ ਹੰਕਾਰਨ ਬਾਂਗ ਬਕਾਰਨ ਸਸੁਰਹਾਰਨ ਸਾਧ ਮਤੇ ਸਹਤੀ ਸੰਨਾਹਨ ਅਸ਼ ਪ੍ਰਵਾਹਨ ਬੂਲ ਨਿਵਾਹਨ ਤੇਜ ਤੁਲੰ ਜੈ ਜੈ ਹੋ ਸੀ ਮੈਂ ਖਾਸ ਮਰਦਨ ਭੂਮਾ ਕਾਸ ਪਤਾਲ ਜਲੰ ਚਾਚਰ ਚਮਕਾਰਨ ਜਿਛੁਰ ਹਾਰਨ ਧੂਮ ਧੁੰਕਾਰਨ ਦ੍ਰਭ ਮਥੇ ਦਾਲ ਵੀ ਪ੍ਰਦੰਤੇ ਜੋਗ ਜਯੰਤੇ ਮਿਰਜ ਮਥੰਤੇ ਗੂੜ ਕਥੇ ਕਰਮ ਪ੍ਰਣਾਸਨ ਚੰਦ ਪ੍ਰਕਾਸ਼ਨ ਸੂਰਜ ਪ੍ਰਤੇ

ਆਦਮ ਉਧਾਰਨ ਤੇਜ ਪ੍ਰਕਾਰ ਖਣ ਧੁੰਦ ਤਬੇ ਦੁਖ ਦੋਖ ਦਹੰਤੀ ਜਵਾਲ ਜਯੰਤੀ ਆਦ ਅਨਾਦ ਅਗਾਧ ਅਛੇ ਸੁਧਤਾ ਸਮਰਪਣ ਤਰਕ ਬਿਤਰਕਣ ਤਬਤ ਪ੍ਰਤਾਪਣ ਜਬਤ ਜਿਵੇ ਜੈ ਜੈ ਹੋ ਸੇ ਸਤਿ ਪ੍ਰਕਾਰ ਖਣ ਆਦ ਅਨੀਲ ਅਗਾਧ ਅਭੇ ਚੰਚਲਾ ਜਖੰਗੀ ਅਲਗ ਭੁਜੰਗੀ ਧੁੰਦ

ਸਾਧੁਰ ਅੰਤ ਦੁਖ ਦੋਖ ਰਹਿਤ ਜਿਹ ਨੇਤ ਨੇਤ ਸਭ ਵੇਦ ਕਹਤ ਕਈ ਉੱਚ ਨੀਚ ਕੀ ਨੋ ਬਨਾ ਸਭ ਵਾਰ ਪਾਰ ਜਾ ਕੋ ਪ੍ਰਭਾਵ ਸਭ ਜੀਵ ਜੰਤ ਜਾਨੰਤ ਜਾਹੇ ਮਨ ਮੂੜ ਕਿਉ ਨ ਸੇਵੰਤ ਤਾਹੀ ਕਈ ਮੂੜ ਪਾਤਰ ਪੂਜਾ ਕਰੰਤ ਕਈ ਸਿੱਧ ਸਾਧ ਸੂਰਜ ਸਿਵੰਤ ਕਈ ਪਲਟ ਸੂਰਜ ਸਿਜਦਾ ਕਰਾਏ ਪ੍ਰਭ ਏਕ ਰੂਪ ਦੁਆ ਕੈ ਲਖਾਏ ਅੰਸ਼ਿਜ ਤੇ ਜਾਨ ਭਵ

ਵਿਹੀਨ ਅਨਭੰਜਨਾਤ ਜਲ ਥਲ ਪ੍ਰਭਾਵ ਸਰਬਤਰ ਸਾਥ। ਜਿਹ ਜਾਤ ਪਾਤ ਨਹੀਂ ਭੇਦ ਭਰਮ, ਜਿਹ ਰੰਗ ਰੂਪ ਨਹੀਂ ਏਕ ਧਰਮ, ਜਿਹ ਸਤਰ ਮਿੱਤਰ ਦੋ ਏਕ ਸਾਰ, ਅੱਛਾ ਸਰੂਪ ਵਿਚਲ ਪਾਰ। ਜਾਨੀ ਨ ਜਾਏ ਜਿਹ ਰੂਪ ਰੇਖ, ਕਹੇ ਬਾਸ ਤਾਸ ਕਹੇ ਕੌਣ ਵੇਖ, ਕਹੇ ਨਾਮ ਤਾਸ ਹੈ ਕੌਣ ਜਾਤ, ਜਿਹ ਸਤਰ ਮਿੱਤਰ ਨਹੀਂ ਪੁੱਤਰ ਭਰਾਤ। ਕਰੁਣਾ ਨਿਧਾਨ ਕਾਰਨ ਸਰੂਪ, ਜਿਹ ਚਕਰ ਚੈਨ ਨਹੀਂ ਰੰਗ ਰੂਪ, ਜਿਹ ਖੇਤ ਵੇਦ ਨਹੀਂ ਕਰਮ ਕਾਲ, ਸਭ ਜੀਵ ਜੰਤ ਕੀ ਕਰਤ ਪਾਲ। ਉਰਧੰਗ ਬਿਰਹ ਸਿੱਧੰਗ ਸਰੂਪ, ਬੁੱਧੰਗ ਪਾਲ ਜੁਧੰਗ ਅਨੂਪ, ਜਿਹ ਰੂਪ ਰੇਖ ਨਹੀਂ ਰੰਗ ਰਾਗ, ਅੰਛਿਜ ਤੇਜ ਅਨਭਿਜ ਤਾਗ। ਜਲ ਥਲ ਮਹੀਬ ਬੰਤਨ ਦੁਰੰਤ, ਜਿਹ ਨੇਤ ਨੇਤ ਨਿਸਿਧ ਨੂੰ ਚਰੰਤ, ਪਾਇਓ ਨ ਜਾਏ ਜਿਹ ਪੈਰ ਪਾਰ, ਦੀਨਾ ਨ ਦੁਖ ਦਹਿ ਤਾ ਉਦਾਰ। ਕਈ ਕੋਟ ਇੰਦਰ ਜਿਹ ਪਾਨ ਹਾਰ, ਕਈ ਕੋਟ ਰੁਦਰ ਚੁਕੀਆ ਦੁਆਰ, ਕਈ ਵੇਦ ਵਿਆਸ ਬ੍ਰਹਮਾ ਅਨੰਤ, ਜਿਹ ਨੇਤ ਨੇਤ ਨਿਸਿਧ

ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ।

ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਤਖ਼ਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਦਿਨ ਦੇ ਚੌਥੇ ਪਹਿਰ ਦੇ ਦੀਵਾਨ ਸੱਜ ਰਹੇ ਹਨ। ਹੁਣ ਸੱਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵੜ ਪਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ

ਮਾਤਾ ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿਗੁਰੂ ਮਹਾਰਾਜ ਰਾਜਪੂਤਾਨਾ ਇਲਾਕਾ ਜਿਹੜਾ ਇਹਨਾਂ ਇਲਾਕਿਆਂ ਤੋਂ ਹੋ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਅੱਗੇ ਦੱਖਣ ਦੇ ਵੱਲ ਜਾਣਾ ਹੈ। ਹੁਣ ਸਤਿਗੁਰੂ ਮਹਾਰਾਜ ਇਸ ਇਲਾਕੇ ਦਾ ਰਟਨ ਕਰ ਰਹੇ ਹਨ, ਜੀਆਂ ਦਾ ਉਧਾਰ, ਸਿੱਖੀ ਦਾ ਪ੍ਰਚਾਰ ਔਰ ਵੀ ਬਹੁਤ ਸਾਰੇ ਕਾਰਜ ਸਤਿਗੁਰੂ ਮਹਾਰਾਜ ਜੀ ਕਰਦੇ ਕਰਦੇ ਇਹ ਦੱਖਣ ਦੀ ਯਾਤਰਾ ਕਰ ਰਹੇ ਹਨ। ਚੱਲਦਿਆਂ ਚੱਲਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਨੌਹਰ ਨਗਰ ਜਿਹੜਾ ਹੈ ਇਸ ਨਗਰ ਦੇ ਵਿੱਚ ਆਏ। ਇਸ ਨਗਰ ਦੇ ਵਿੱਚ ਆ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਵਾਰ ਵਾਰ ਡੇਰਾ ਕਰਨਾ ਕੀਤਾ। ਫਿਰ ਸਤਿਗੁਰੂ ਮਹਾਰਾਜ ਜੀ ਨੇ ਦੁਪਹਿਰ ਦਾ ਸਮਾਂ ਜਿਹੜਾ ਹੈ ਜਦੋਂ ਲੰਘ ਗਿਆ, ਤਕਾਲਾਂ ਪੈ ਗਈਆਂ, ਮਹਾਰਾਜ ਜੀ ਨੇ ਕਿਹਾ ਕਿ ਚਲੋ ਭਾਈ ਆਪਾਂ ਇਹ ਨੌਹਰ ਨਗਰ ਬਹੁਤ ਵੱਡਾ ਬੜਾ ਵਿਸ਼ਾਲ ਨਗਰ ਹੈ, ਆਪਾਂ ਨਗਰ ਦਾ ਜਿਹੜਾ ਜਾਇਜ਼ਾ ਲਈਏ, ਸੈਰ ਸਪਾਟਾ ਕਰਕੇ ਆਈਏ। ਇਹ ਵਿਚਾਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੀਆਂ ਸੰਗਤਾਂ ਨੂੰ, ਸਿੰਘਾਂ ਨੂੰ ਲੈ ਕਰਕੇ ਜਦੋਂ ਨੌਹਰ ਨਗਰ ਦੇ ਵਿੱਚ ਆਏ, ਉੱਥੇ ਸਾਧ ਸੰਗਤ ਜੀ ਇੱਕ ਨਾ ਉੱਚਾ ਜਿਹਾ ਜਿਹੜਾ ਅਸਥਾਨ, ਜਿਹੜਾ ਟਿੱਬਾ ਜਿਹੜਾ ਬਣਿਆ ਹੋਇਆ, ਸੋਪਾਨ ਆਦਿਕ ਲੱਗੇ ਹੋਏ ਸਨ। ਸਤਿਗੁਰੂ ਮਹਾਰਾਜ ਜੀ ਉਸ ਥਾਂ ਤੋਂ ਹੋ ਕਰਕੇ ਤਾਂ ਚੜ ਗਏ। ਉੱਤੇ ਚੜ ਕਰਕੇ ਸਤਿਗੁਰੂ ਮਹਾਰਾਜ, ਕਿਉਂਕਿ ਕੋਈ ਵੀ ਪਿਆਰਿਓ ਜੇ ਦ੍ਰਿਸ਼ ਵੇਖਣਾ ਹੋਵੇ, ਦੂਰ ਤੱਕ ਵੇਖਣਾ ਹੋਵੇ, ਸਿਆਣੇ ਕਹਿੰਦੇ ਹਨ ਜਿੰਨਾ ਆਪਾਂ ਤਾਂ ਚੜ੍ਹਦੇ ਹਾਂ ਉਨੀ ਨਿਗਾਹ ਜਿਹੜੀ ਹੈ ਉਹ ਸਾਡੀ ਦੂਰ ਜਾਂਦੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਉਹ ਉੱਚਾ ਚਬੂਤਰਾ ਜਿਹੜਾ ਉਹਦੇ ਉੱਤੇ ਚੜ੍ਹ ਗਏ। ਉਹਦੇ ਉੱਤੇ ਚੜ੍ਹ ਕਰਕੇ ਨਗਰ ਦਾ ਜਾਇਜ਼ਾ ਲੈ ਰਹੇ ਹਨ, ਚੌ ਚਫੀਰੀ ਵੇਖ ਰਹੇ ਹਨ ਅਤੇ ਸਤਿਗੁਰੂ ਮਹਾਰਾਜ ਜੀ ਇਸ ਤਰ੍ਹਾਂ ਕਰ ਰਹੇ। ਅਤੇ ਸਤਿਗੁਰੂ ਮਹਾਰਾਜ ਜੀ ਦਾ ਜਿਹੜਾ ਗੜਬਈ ਸਿੱਖ ਜਿਹੜਾ ਹੈ, ਜਿਹਦੇ ਕੋਲ ਪਾਣੀ ਦੀ ਮਸ਼ਕ ਹੈ, ਇਹਨੇ ਕੀ ਕੀਤਾ, ਇਹ ਸਤਿਗੁਰੂ ਮਹਾਰਾਜ ਜੀ ਨੂੰ ਜਲ ਛਕਾਉਣ ਦੇ ਲਈ ਉਹ ਪਾਣੀ ਲੈ ਕਰਕੇ ਤਾਂ ਚੜਿਆ। ਉੱਥੇ ਸਾਧ ਸੰਗਤ ਜੀ

ਪੈ ਜਾਵੇਗਾ, ਆਪਾਂ ਐਂਦੀ ਚੱਲਾਂਗੇ। ਐਂਦੀ ਜਦੋਂ ਪਿਆਰੇ ਉਰ ਗਿਆ ਤੇ ਉਹਦੇ ਪੈਰ ਤੋਂ ਇੱਕ ਪੱਥਰ ਜਿਹੜਾ ਖਿਸਕ ਗਿਆ ਕਬੂਤਰ ਦੇ ਉੱਤੇ ਪੈ ਗਿਆ, ਜਿਸ ਕਰਕੇ ਕਬੂਤਰ ਦੀ ਮੌਤ ਹੋ ਗਈ। ਖੈਰ ਉਹਨੇ ਜਾ ਕਰਕੇ ਜਲ ਛਕਾਇਆ ਸਤਿਗੁਰੂ ਮਹਾਰਾਜ ਜੀ ਨੂੰ। ਉਹ ਤੋਂ ਬਾਅਦ ਜਿਹੜੇ ਨਗਰ ਦੇ ਲੋਕ ਜਿਹੜੇ ਹਨ ਇਹ ਆਏ, ਇਹਨਾਂ ਨੇ ਬਹੁਤ ਜ਼ਿਆਦਾ ਝਗੜਾ ਜਿਹਾ ਕਰਨਾ ਕੀਤਾ। ਕਹਿਣ ਲੱਗੇ ਮਹਾਰਾਜ ਚੰਗਾ ਸਾਡਾ ਕਬੂਤਰ ਜਿਹੜਾ ਇਹਨੂੰ ਮਾਰ ਦਿੱਤਾ, ਬੜਾ ਨੁਕਸਾਨ ਕਰ ਦਿੱਤਾ ਸਾਡਾ। ਮਹਾਰਾਜ ਜੀ ਨੇ ਸਮਝਾਇਆ ਭਾਈ ਕੀ ਚਾਹੀਦਾ ਹੈ, ਚਲੋ ਹੋ ਗਿਆ ਨਾ, ਜਾਣ ਬੁੱਝ ਕੇ ਥੋੜ੍ਹੀ ਮਾਰਿਆ, ਗਲਤੀ ਦੇ ਨਾਲ ਇਹ ਹੋ ਗਿਆ, ਇਹਦੀ ਅਸੀਂ ਮਾਇਆ ਦੇ ਦੇਵਾਂਗੇ, ਪੈਸਾ ਲੈ ਲਿਓ। ਕਹਿਣ ਲੱਗੇ ਨਹੀਂ ਮਹਾਰਾਜ, ਪੈਸਾ ਕੀ ਕਰਨਾ, ਸਾਨੂੰ ਉਹੀ ਕਬੂਤਰ ਚਾਹੀਦਾ, ਉਹੀ ਕਬੂਤਰ ਚਾਹੀਦਾ। ਮਹਾਰਾਜ ਜੀ ਨੇ ਕਿਹਾ ਦੇਖੋ ਭਾਈ, ਤੇ ਜਿਹੜੇ ਵੀ ਜੀਵ ਜੰਤ ਜਿਹੜੇ ਹਨ ਤੇ ਇੱਕ ਨਾ ਇੱਕ ਦਿਨ ਉਹਨਾਂ ਦਾ ਕਾਲ ਆ ਹੀ ਜਾਂਦਾ, ਕਿਸੇ ਨਾ ਕਿਸੇ ਕਾਰਨ ਕਰਕੇ ਉਹ ਮਰ ਜਾਂਦੇ ਹਨ, ਕਾਲ ਨੂੰ ਆਪਾਂ ਥੋੜ੍ਹੀ ਰੋਕ ਸਕਦੇ ਹਾਂ। ਚਲੋ ਇਹਦਾ ਕਾਲ ਆ ਗਿਆ, ਇੱਕ ਵਾਰੀ ਕੋਈ ਮਰ ਗਿਆ ਤੇ ਉਹਨੂੰ ਥੋੜ੍ਹੀ ਆਪਾਂ ਇਹ ਕਰ ਸਕਦੇ ਹਾਂ, ਤੇ ਚਲੋ

ਪੈਸਾ ਲੈ ਲਿਓ ਔਰ ਕੀ ਚਾਹੀਦਾ ਦੇ ਦੇਵਾਂਗੇ। ਤੇ ਉਹ ਲੋਕ ਜਿਹੜੇ ਨਾ ਸਾਧ ਸੰਗਤ ਜੀ ਉਹ ਮਹਾਰਾਜ ਜੀ ਦੇ ਗੱਲ ਪੈ ਗਏ, ਸਿੰਘਾਂ ਦੇ ਵੀ ਗੱਲ ਪੈ ਗਏ, ਕਾਹਦੇ ਗੁਰੂ ਅਖਵਾਉਂਦੇ ਜੀ ਐਵੇਂ ਆ ਗਏ, ਸਾਡੇ ਪੰਛੀਆਂ ਨੂੰ ਮਾਰ ਰਹੇ, ਕਬੂਤਰਾਂ ਨੂੰ ਮਾਰ ਰਹੇ, ਇਹ ਕਰ ਰਹੇ, ਉਹ ਕਰ ਰਹੇ, ਊਲ ਫਜੂਲ ਦੀ ਬਗਬਾਤ ਕਰਨੀ ਕੀਤੀ ਹੈ। ਕਿਉਂਕਿ ਕੱਲ੍ਹ ਵੀ ਸਾਧ ਸੰਗਤ ਜੀ ਦਾਸ ਨੇ ਬੇਨਤੀ ਕੀਤੀ, ਅੱਜ ਵੀ ਕਈ ਵਾਰੀ ਆਪਾਂ ਜਦੋਂ ਸਫ਼ਰ ਕਰਦੇ ਹਾਂ, ਪਰਾਇਆ ਏਰੀਆ ਹੋਵੇ, ਇਲਾਕਾ ਹੋਵੇ, ਉਹਨਾਂ ਇਲਾਕਿਆਂ ਦੇ ਵਿੱਚ ਪਿਆਰਿਓ ਕੋਈ ਸੂਅਰ ਵੀ ਜਿਹੜਾ, ਕੋਈ ਕੁੱਤਾ ਵੀ ਜਿਹੜਾ ਹੈ ਉਹ ਆਪ ਗੱਡੀ ਦੇ ਥੱਲੇ ਆ ਗਿਆ, ਜੇ ਮਰ ਮਰਾ ਗਿਆ, ਜੇ ਘਾਟਾ ਵਾਧਾ ਹੋ ਗਿਆ, ਉੱਥੋਂ ਦੇ ਲੋਕ ਪੈਸਾ ਕਢਾਉਣ ਦੇ ਲਈ ਗੱਲ ਪੈ ਜਾਂਦੇ ਹਨ। ਗੱਲ ਪੈ ਕਰਕੇ ਉਹ ਕਹਿੰਦੇ ਜੀ ਆਹੀ ਚਾਹੀਦਾ, ਉਹਨੂੰ ਕਹਿੰਦੇ ਆ ਚੱਲ ਭਾਈ ਸਾਡੀ ਥੋੜ੍ਹੀ ਗਲਤੀ ਹੈ, ਇਹ ਆਇਆ ਚੱਲ ਪੈਸਾ ਲੈ ਲਏ ਇੱਦਾਂ। ਉਹ ਕਹਿੰਦੇ ਨਹੀਂ ਜੀ, ਇਹਨੂੰ ਅਸੀਂ ਬੱਚਿਆਂ ਵਾਂਗੂ ਪਾਲਿਆ ਪੋਸਿਆ, ਇਹਨੂੰ ਮਾਰ ਦਿੱਤਾ, ਉਹ ਜ਼ਿਆਦਾ ਪੈਸਾ ਲੈਣਾ ਚਾਹੁੰਦੇ, ਡਰਾਉਂਦੇ ਹਨ। ਇਸ ਤਰ੍ਹਾਂ ਇਹਨਾਂ ਨੇ ਊਲ ਫਜੂਲ ਦੀ ਜਦੋਂ ਬਗਬਾਤ ਕੀਤੀ ਹੈ, ਸਤਿਗੁਰੂ ਮਹਾਰਾਜ ਜੀ ਫਿਰ ਬੀਰ ਰਾਜ ਦੇ ਵਿੱਚ ਆਏ ਅਤੇ ਉਹਨਾਂ ਨੇ ਬਾਰ ਬਾਰ ਕਿਹਾ ਕਿ ਐਵੇਂ ਮਹਾਰਾਜ ਇੱਕ ਦਿਨ ਹੀ ਹੋਏ ਸਾਡੇ ਕਬੂਤਰ ਨੂੰ ਮਾਰ ਦਿੱਤਾ, ਜੇ ਚਾਰ ਦਿਨ ਇੱਥੇ ਰੁਕ ਗਏ ਖੜ ਗਏ ਤਾਂ ਤੁਸਾਂ ਨੇ ਤਾਂ ਸਾਦੇ ਸਾਰੇ ਪੰਖੇਰੂਆਂ ਨੂੰ ਕਬੂਤਰਾਂ ਨੂੰ ਮਾਰ ਦੇਣਾ, ਇਹ ਕਰ ਦੇਣਾ, ਉਹ ਕਰ ਦੇਣਾ। ਅਤੇ ਸਤਿਗੁਰੂ ਮਹਾਰਾਜ ਜੀ ਨੇ ਸੁੱਤੇ ਸਿੱਧੀ ਵਚਨ ਕੀਤਾ, ਠੀਕ ਹੈ ਭਾਈ ਜੇ ਤੁਸੀਂ ਕਹਿੰਦੇ ਨਾ ਕਿ ਸਾਰੇ ਕਬੂਤਰਾਂ ਨੂੰ ਮਾਰ ਦੇਣਾ, ਇਹਨਾਂ ਨੇ ਮਰ ਜਾਣਾ, ਠੀਕ ਹੈ ਫਿਰ ਤੁਹਾਡਾ ਵਚਨ ਪੂਰਾ ਹੋਵੇਗਾ, ਇਹਨਾਂ ਨੇ ਮਰ ਹੀ ਜਾਣਾ। ਫਿਰ ਜਦੋਂ ਵਚਨ ਕੀਤਾ ਨਾ ਪਿਆਰਿਓ, ਉਸ ਆਲਣੇ ਦੇ ਵਿੱਚ, ਉਸ ਚੌਤਰੇ ਦੇ ਵਿੱਚ ਕਬੂਤਰਿਆਂ ਕਬੂਤਰਾਂ ਦਾ ਸਾਰੇ ਕਬੂਤਰ ਜਿਹੜੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੀ ਨਾ, ਸਾਰੇ ਥੱਲੇ ਆ ਗਏ ਵੇਖ ਕਰਕੇ। ਹੁਣ ਕਰਾਮਾਤ ਅਤੇ ਇਹ ਸ਼ਕਤੀ ਵੇਖ ਕਰਕੇ ਸਾਰੇ ਡਰ ਗਏ। ਕਿਉਂਕਿ ਯਾਦ ਰੱਖਣਾ ਚਾਹੀਦਾ ਸਾਧ ਸੰਗਤ ਜੀ, ਸੰਸਾਰ ਜੋ ਹੈ ਕੋਈ ਚੰਗਾ ਭਲਾ ਬੰਦਾ, ਪ੍ਰੇਮੀ ਬੰਦਾ ਪ੍ਰੇਮ ਦੀ ਭਾਸ਼ਾ ਸਮਝ ਸਕਦਾ ਹੈ, ਪ੍ਰੇਮ ਨਾਲ ਪਿਆਰਿਓ ਜਿਹੜੇ ਸਮਝ ਗਏ ਬਹੁਤ ਵਧੀਆ ਹੁੰਦੇ ਹਨ, ਨਹੀਂ ਤਾਂ ਲੋਕਾਂ ਨੂੰ ਪਿਆਰਿਓ ਸ਼ਕਤੀ ਦਿਖਾਉਣੀ ਪੈਂਦੀ ਹੈ, ਤਾਂ ਹੀ ਕਰਾਮਾਤ ਦੇ ਅੱਗੇ ਨਮਸਕਾਰਾਂ ਹੁੰਦੀਆਂ ਹਨ। ਸ਼ਕਤੀ ਦੇ ਅੱਗੇ ਪਿਆਰਿਓ ਨਮਸਕਾਰਾਂ ਲੋਕੀ ਝੁਕਦੇ ਹਨ। ਕਈ ਵਾਰੀ ਪਿਆਰ ਦੇ ਨਾਲ ਪੇਸ਼ ਆ, ਉਹਨਾਂ ਨੂੰ ਬੋਲੋ ਨਹੀਂ ਭਾਈ ਇੰਜ ਨਾ ਕਰੋ, ਉਹ ਤੁਹਾਡੇ ਗੱਲ ਪੈ ਜਾਣਗੇ, ਉਹ ਊਲ ਫਜੂਲ ਦੀ ਬਗਬਾਤ ਕਰਨਗੇ। ਲੇਕਿਨ ਜੇ ਆਪਾਂ ਆਪਣੀ ਆਈ ਦੇ ਉੱਤੇ ਆ ਜਾਵੇ, ਸ਼ਕਤੀ ਦਾ ਪ੍ਰਦਰਸ਼ਨ ਕਰਨਾ ਕਰੋ, ਸ਼ਸਤਰਧਾਰੀ ਬਣੋ, ਤਕੜੇ ਹੋ ਕਰਕੇ ਅੱਗੇ ਆਓ, ਫਿਰ ਪਿਆਰਿਓ ਉਹਨਾਂ ਦੇ ਹੋਸ਼ ਉੱਡ ਜਾਂਦੇ, ਕਹਿੰਦੇ ਫਿਰ ਇੱਕਦਮ ਬੋਲੀ ਬਦਲ ਜਾਂਦੀ ਹੈ। ਜਦੋਂ ਸਤਿਗੁਰੂ ਮਹਾਰਾਜ ਜੀ ਨੇ ਇਹ ਕਰਾਮਾਤ ਜਦੋਂ ਦਿਖਾਈ, ਸ਼ਕਤੀ ਦਾ ਪ੍ਰਗਟਾਵਾ ਹੀ ਕੀਤਾ ਨਾ, ਮਹਾਰਾਜ ਜੀ ਨੇ ਸਹਿਜ ਸੁਭਾਈ ਬੋਲਿਆ, ਚਲੋ ਤੁਸੀਂ ਕਹਿੰਦੇ ਨਾ ਸਾਰਿਆਂ ਨੇ ਮਰ ਜਾਣਾ, ਫਿਰ ਮਰ ਹੀ ਜਾਣਾ। ਜਦੋਂ ਇਹ ਹੋ ਗਏ, ਹੁਣ ਅਕਲ ਟਿਕਾਣੇ ਆ ਗਈ, ਡਰ ਗਏ, ਭੱਜ ਕੇ ਆਏ, ਕਹਿਣ ਲੱਗੇ ਮਹਾਰਾਜ ਕਿਰਪਾ ਕਰੋ, ਗਲਤੀ ਹੋ ਗਈ ਹੈ, ਭੁੱਲ ਦੀ ਸ਼ਿਮਾ ਕਰਨਾ ਕਰੋ, ਦੁਬਾਰਾ ਨਹੀਂ ਹੋਵੇਗਾ, ਇੰਜ ਨਹੀਂ ਹੋਵੇਗਾ, ਉਂਝ ਨਹੀਂ ਹੋਵੇਗਾ, ਆਪ ਜੀ ਤਾਂ ਬਖਸ਼ਿੰਦ ਹੋ, ਦਇਆ ਦੇ ਪਾਤਰ ਹੋ, ਦਇਆ ਦੇ ਸਮੁੰਦਰ ਹੋ, ਇੰਜ ਪਿਆਰਿਓ। ਫਿਰ ਸਾਰੇ ਆ ਕਰਕੇ ਹੱਥ ਪੈਰ ਜੋੜ ਰਹੇ ਹਨ, ਤਰਲੇ ਕੱਟ ਰਹੇ ਹਨ। ਮਹਾਰਾਜ ਨੇ ਕਿਹਾ ਠੀਕ ਹੈ ਭਾਈ, ਫਿਰ ਸਾਡੇ ਕਰਕੇ ਇਹ ਹੋਇਆ ਨਾ। ਮਹਾਰਾਜ ਜੀ ਨੇ ਕਿਹਾ ਸਿੱਖਾਂ ਨੂੰ ਕਿ ਜਾਓ ਦਾਣਾ ਪਾਓ, ਵਾਹਿਗੁਰੂ ਦਾ ਨਾਮ ਸਿਮਰਨ ਕਰਨਾ ਕਰੋ। ਇੰਜ ਕੀਤਾ, ਫਿਰ ਤੋਂ ਪਿਆਰਿਓ, ਫਿਰ ਮਰਦਾ ਬਹੁਰ ਜਵਾਇਆ ਰਾਮ, ਫਿਰ ਤੋਂ ਜੀਵਿਤ ਹੋ ਗਏ। ਲੇਕਿਨ ਜਿਹੜਾ ਕਬੂਤਰ ਸਿੰਘ ਦੇ ਪੈਰਾਂ ਤੋਂ ਉਹ ਦਸ ਧਸ ਕਰਕੇ ਇਹ ਹੋ ਗਿਆ, ਉਹ ਪਿਆਰਿਓ ਉਸ ਤਰ੍ਹਾਂ ਦਾ ਉਸ ਤਰ੍ਹਾਂ ਹੀ ਸੀ। ਫਿਰ ਸਿੰਘਾਂ ਨੇ ਵੀ ਬੇਨਤੀ ਕੀਤੀ, ਮਹਾਰਾਜ ਜਦੋਂ ਇਹਨੂੰ ਵੀ ਇਹ ਕਰ ਦਿਓ। ਮਹਾਰਾਜ ਨੇ ਕਿਹਾ ਉਹੀ ਸਿੰਘ ਨੂੰ ਜਿਹਦੇ ਪੈਰ ਤੋਂ ਪੱਥਰ ਗਿਰ ਕਰਕੇ ਉਹਦੀ ਮੌਤ ਹੋਈ ਸੀ ਨਾ ਕਬੂਤਰ ਦੀ, ਮਹਾਰਾਜ ਨੇ ਉਹਨੂੰ ਹੀ ਕਿਹਾ ਕਿ ਭਾਈ ਤੂੰ ਜਾ ਕਰਕੇ ਇਹਨੂੰ ਚੋਗਾ ਪਾ, ਦਾਣਾ ਪਾ। ਉਹਨੇ ਜਦੋਂ ਪਾਇਆ, ਵਾਹਿਗੁਰੂ ਜੀ ਦਾ ਸਿਮਰਨ ਕਰਨਾ ਕੀਤਾ, ਉਹ ਵੀ ਜੀਵਿਤ ਹੋ ਗਿਆ। ਫਿਰ ਅੱਗੇ ਨੌਰ ਨਗਰ ਦੇ ਵਿੱਚ ਪਿਆਰਿਓ, ਇੱਥੇ ਬਹੁਤ ਜ਼ਿਆਦਾ ਧਨਾੜ, ਬਹੁਤ ਜ਼ਿਆਦਾ ਮਾਇਆਧਾਰੀ ਲੋਕ ਜਿਹੜੇ ਹਨ ਉਹ ਰਿਹਾ ਕਰਦੇ ਸਨ। ਜਦੋਂ ਨਗਰ ਦਾ ਗੇੜਾ ਕੱਢਣਾ ਕੀਤਾ, ਲੋਕਾਂ ਦੇ ਕੋਲ ਸੋਨਾ ਚਾਂਦੀ ਬਹੁਤ ਜ਼ਿਆਦਾ ਸੀ। ਸਤਿਗੁਰੂ ਮਹਾਰਾਜ ਜੀ ਨੇ ਭਵਿਸ਼ ਦਾ ਵਚਨ ਕਰਨਾ ਕੀਤਾ, ਕਿਹਾ ਖਾਲਸਾ ਜੀਓ, ਸਮਾਂ ਆਊਗਾ ਖਾਲਸੇ ਦਾ ਪਰਚਮ ਜਦੋਂ ਬੁਲੰਦ ਹੋਵੇਗਾ, ਖਾਲਸੇ ਦਾ ਰਾਜ ਜਦੋਂ ਕਾਇਮ ਹੋਵੇਗਾ, ਇਹ ਨੌਹਰ ਨਗਰ ਦੇ ਉੱਤੇ ਵੀ ਖਾਲਸੇ ਨੇ ਰਾਜ ਕਰਨਾ, ਇੱਥੇ ਗੁਰੂ ਕੀ ਮੋਹਰ ਚੱਲੇਗੀ, ਜੋ ਮੋਹਰਾਂ ਚੱਲਦੀਆਂ ਨਾ ਪੈਸੇ ਕਰੰਸੀ ਚੱਲਦੀ ਹੈ, ਹੁਣ ਇੱਥੇ ਵੀ ਮਹਾਰਾਜ ਜੀ ਨੇ ਵਚਨ ਕੀਤਾ ਗੁਰੂ ਕੀ ਮੋਹਰ ਚੱਲੇਗੀ, ਇਹ ਮੋਹਰਾਂ ਜਿਹੜੀਆਂ ਇਹ ਖਾਲਸੇ ਦੇ ਅਧੀਨ ਆਉਣਗੀਆਂ, ਇੱਥੋਂ ਦੇ ਲੋਕ ਜਿਹੜੇ ਹਨ
ਖਾਲਸੇ ਨੂੰ ਟੈਕਸ ਦਿਆ ਕਰਨਗੇ, ਦੀਨਾਰ ਆਦਿਕ ਦਿਆ ਕਰਨਗੇ ਸਨ। ਫਿਰ ਬਾਅਦ ਦੇ ਵਿੱਚ ਸਾਧ ਸੰਗਤ ਜੀ ਸੰਮਤ 1811 ਦੇ ਵਿੱਚ ਉਹ ਮਹਾਰਾਜ ਜੀ ਦਾ ਵਚਨ ਪੂਰਾ ਹੋਇਆ, ਨੌਹਰ ਨੂੰ ਖਾਲਸੇ ਨੇ ਆਪਣੇ ਅਧੀਨ ਕਰਨਾ ਕੀਤਾ। ਇੱਥੋਂ ਦੇ ਲੋਕ ਗੁਰੂ ਕੇ ਖਾਲਸੇ ਨੂੰ, ਖਾਲਸਾ ਦਰਬਾਰ ਨੂੰ ਉਹ ਟੈਕਸ ਦਿਆ ਕਰਦੇ ਸਨ ਮੋਹਰਾਂ ਦੇ ਵਿੱਚ। ਸੋ ਮਹਾਰਾਜ ਜੀ ਦਾ ਭਵਿਸ਼ ਦਾ ਵਚਨ ਪੂਰਾ ਹੋਇਆ ਹੈ। ਆਓ ਸਾਧ ਸੰਗਤ ਜੀ ਅਗਲੀ ਕਥਾ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ, ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਦਰ ਘਰ 'ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ

0: ਜੀ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਇਹ ਜਿਹੜਾ ਨੌਹਰ ਹੋ ਗਿਆ, ਨੌਹਰ ਤੋਂ ਬਾਅਦ ਮਹਾਰਾਜੀ ਜਿਹੜਾ ਨਗਰ ਭਾਦਰਾ ਜਿਹੜਾ ਹੈ, ਭਾਦਰੇ ਦੇ ਵਿੱਚ ਤੇ ਮਹਾਰਾਜੀ ਨੇ ਉਤਾਰਾ ਕਰਨਾ ਕੀਤਾ। ਹੁਣ ਪਿਆਰਿਓ ਦੇਖੋ, ਮੈਂ ਠੇਠ ਪੰਜਾਬੀ ਦੇ ਵਿੱਚ ਭਾਦਰਾ ਬੋਲ ਰਿਹਾ, ਲੇਕਿਨ ਜਿਹੜੇ ਉਹ ਇਲਾਕੇ, ਕਿਉਂਕਿ ਇਹ ਰਾਜਸਥਾਨ ਹਿੰਦਵੀ ਲੋਕਾਂ ਦਾ ਇਲਾਕਾ ਹੈ, ਇਹਨੂੰ ਇਹ ਭਾਦਰਾ ਬੋਲਣਗੇ। ਭਾਦਰਾ ਕਰਕੇ ਕਈ ਵਾਰੀ ਨਾ ਇਹ ਆਪਾਂ ਭਰ ਕੇ ਬੋਲਦੇ ਹਾਂ, ਉਹ ਲੋਕ ਭੱਬਾ ਭਰ ਕੇ ਨਹੀਂ ਬੋਲਦੇ ਹਨ ਸ਼ੁਰੂਆਤੀ, ਤੇ ਸੁਣਨ ਵਾਲੇ ਨੂੰ ਵੀ ਫਿਰ ਲੱਗੇਗਾ ਕਿਹੜਾ ਨਗਰ ਹੈ ਜਿਹਨੂੰ ਆਪਾਂ ਭਾਦਰਾ ਬੋਲਦੇ ਹਾਂ, ਹਿੰਦੀ ਲੋਕ ਉਹਨੂੰ ਭਾਦਰਾ ਬੋਲਦੇ ਹਨ। ਇਹ ਬੀਕਾਨੇਰ ਰਿਆਸਤ ਦੇ ਵਿੱਚ ਆਉਂਦਾ ਹੈ। ਹੁਣ ਬਾਅਦ ਦੇ ਵਿੱਚ ਪਿਆਰਿਓ ਦੇਖੋ, ਇੱਕ ਤਾਂ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀਆਂ ਨੇ ਵੀ ਜਿਹੜੇ ਜਿਹੜੇ ਇਹ ਇਤਿਹਾਸਿਕ ਅਸਥਾਨ ਆਏ ਉਹਨਾਂ ਦੀ ਪੜਚੋਲਨਾ ਕੀਤੀ ਹੈ। ਉਹਨਾਂ ਤੋਂ ਬਾਅਦ ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀ ਵੀ ਪਿਆਰਿਓ, ਉਹ ਵੀ ਗਏ ਤੇ ਉਹਨਾਂ ਨੇ ਵੀ ਇਹਦਾ ਰਿਸਰਚ ਕਰਨਾ ਕੀਤਾ ਕਿ ਇੱਥੇ ਅਸਥਾਨ ਹੈ ਕਿ ਨਹੀਂ ਹੈ। ਡਾਕਟਰ ਭਾਈ ਵੀਰ ਸਿੰਘ ਜੀ ਲਿਖਦੇ ਕੋਟ ਕਰਦੇ ਹਨ ਕਿ ਭਾਦਰਾ ਵਿੱਚ ਤਾਂ ਉਸ ਟਾਈਮ ਦੇ ਵਿੱਚ, ਇਹ ਮੈਂ ਕਹਿ ਸਕਦੇ ਹਾਂ ਅੱਜ ਤੋਂ 100 ਸਾਲ ਪੁਰਾਣੀ ਗੱਲ, ਡਾਕਟਰ ਭਾਈ ਵੀਰ ਸਿੰਘ ਜੀ ਉਸ ਵੇਲੇ ਜਦੋਂ ਉਹ ਗਏ ਰਿਸਰਚ ਕੀਤਾ, ਉਹਨਾਂ ਨੇ ਜੋ ਦੱਸਿਆ ਉਹਨਾਂ ਦੇ ਕਹਿ ਮੁਤਾਬਕ ਭਾਦਰਾ ਦੇ ਵਿੱਚ ਪਿਆਰਿਓ ਗੁਰਦੁਆਰਾ ਸਾਹਿਬ ਨਹੀਂ ਹੈ।
1: ਸ਼ਮਤ ਬਹੀਰ ਪਹੁੰਚਿਓ ਆਏ,
0: ਫਿਰ ਮਹਾਰਾਜ ਜੀ ਦਾ ਸਾਰਾ ਬਹੀਰ ਜਿਹੜਾ ਉਹ ਬਹੁਤ ਆ ਕਰਕੇ ਭਾਦਰਾ ਪਹੁੰਚਿਆ, ਸਾਰੇ ਥੱਕੇ ਹੋਏ ਸਨ।
1: ਤ੍ਰਿਣ ਦਾਣਾ ਗਨ ਦੀਨ
0: ਨਿਹਾਰੀ, ਜਿਹੜੇ ਘੋੜੇ ਜਿਹੜੇ ਹਨ ਉਹਨਾਂ ਨੂੰ ਤ੍ਰਿਣ ਦਾਣਾ ਤੇ ਨਿਹਾਰੀ ਜਿਹੜਾ ਮਸਾਲਾ ਜਿਹੜਾ ਹੈ, ਚੰਗੀਆਂ ਖੁਰਾਕਾਂ ਜਿਹੜੀਆਂ ਘੋੜਿਆਂ ਨੂੰ ਦਿੱਤੀਆਂ ਗਈਆਂ,
1: ਸ਼੍ਰਮ ਨਿਰਵਾਰਿਓ ਵਾਹਨ,
0: ਇਸ ਤਰ੍ਹਾਂ ਵਧੀਆ ਜਿਹੜਾ ਨਾ ਸਾਧ ਸੰਗਤ ਜੀ, ਕਿਉਂਕਿ ਪਸ਼ੂ ਹੁੰਦੇ ਹਨ, ਇਹ ਪਹਾੜ ਢੋਂਦੇ ਹਨ ਤੇ ਇਹ ਬਹੁਤ ਜ਼ਿਆਦਾ ਥੱਕ ਜਾਂਦੇ, ਇਸ ਕਰਕੇ ਇਹਨਾਂ ਨੂੰ ਵਧੀਆ ਖੁਰਾਕਾਂ, ਜਦੋਂ ਆਪਾਂ ਇਹਨਾਂ ਤੋਂ ਸ਼੍ਰਮ ਜ਼ਿਆਦਾ ਲੈਂਦੇ ਹਾਂ ਤੇ ਉਹਨਾਂ ਨੂੰ ਖੁਰਾਕ ਵੀ ਦੇਣੀ ਪੈਂਦੀ ਹੈ, ਵਧੀਆ ਖੁਰਾਕ ਦਿਓ, ਉਹਦਾ ਸ਼੍ਰਮ ਜਿਹੜਾ ਉਹਦਾ ਥਕੇਵਾਂ ਦੂਰ ਹੋ ਜਾਂਦਾ, ਫਿਰ ਅਗਲੇ ਪੈਂਡੇ ਦੇ ਲਈ ਪਸ਼ੂ ਜਿਹੜਾ ਹੈ ਉਹ ਤਿਆਰ ਪਰ ਤਿਆਰ ਹੋ ਜਾਂਦਾ। ਬੰਦੇ ਵੀ ਪਿਆਰਿਓ ਦੇਖੋ, ਆਪਾਂ ਵੀ ਕਿੱਥੇ ਨਾਲ ਬਹੁਤ ਜ਼ਿਆਦਾ ਥਕੇਵਾਂ ਚੜ ਗਿਆ, ਸਿਆਣੇ ਕਹਿੰਦੇ ਬੰਦਾ ਥੱਕ ਗਿਆ ਤੇ ਵਧੀਆ ਊਰਜਾਦਾਇਕ ਭੋਜਨ ਜਿਹੜਾ ਹੈ, ਵਧੀਆ ਉਹਨੂੰ ਖੁਰਾਕ ਦਿਓ, ਉਹ ਵਧੀਆ ਖੁਰਾਕ ਜਦੋਂ ਮਿਲ ਜਾਵੇ ਖੁਦ ਬ ਖੁਦ ਉਹਦੇ ਅੰਦਰ ਸ਼ਕਤੀ ਦਾ ਸੰਚਾਰ ਹੁੰਦਾ, ਥਕੇਵਾਂ ਦੂਰ ਹੁੰਦਾ, ਅਗਲੇ ਪੈਂਡੇ ਦੇ ਲਈ ਪਿਆਰਿਓ ਉਹ ਬੰਦਾ ਜਿਹੜਾ ਤਿਆਰ ਪਰ ਤਿਆਰ ਹੋ ਜਾਂਦਾ ਹੈ। ਇਸ ਕਰਕੇ ਪਹਿਲੇ ਜ਼ਮਾਨੇ ਦੇ ਵਿੱਚ ਪਿਆਰਿਓ ਜੇ ਸਫ਼ਰ ਕਰਨਾ ਹੋਵੇ ਤੇ ਬਹੁਤ ਜ਼ਿਆਦੀਆਂ ਖੁਰਾਕਾਂ ਜਿਹੜੀਆਂ ਹਨ, ਕਿਉਂਕਿ ਰੋਟੀ ਦੇ ਵਿੱਚ ਆਪਾਂ ਜੋ ਆਮ ਪ੍ਰਸ਼ਾਦਾ ਛਕਦੇ ਹਾਂ ਇਹਦੇ ਵਿੱਚ ਪੂਰੀ ਖੁਰਾਕ ਨਹੀਂ ਮਿਲਦੀ ਹੈ, ਉਹਦੇ ਲਈ ਪਿਆਰਿਓ ਜਦੋਂ ਮਿਹਨਤ ਮੁਸ਼ਕਤ ਕਰਦੇ ਹਾਂ, ਬਹੁਤ ਤੁਰਨਾ ਫਿਰਨਾ ਹੋਵੇ ਤੇ ਉਹਦੇ ਲਈ ਖੁਰਾਕਾਂ ਚਾਹੀਦੀਆਂ ਹਨ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਪਸ਼ੂਆਂ ਨੂੰ ਵੀ ਤੇ ਸਿੰਘਾਂ ਨੂੰ ਵੀ ਵਧੀਆ ਤੋਂ ਵਧੀਆ ਖੁਰਾਕਾਂ ਦਿੱਤੀਆਂ।
1: ਲੋਕਨ ਕੋ ਕ੍ਰਿਤ ਬਹੁ ਮਿਸ਼ਟਾਨ,
0: ਹੁਣ ਪਿਆਰਿਓ ਘਿਓ ਹੋ ਗਿਆ ਤੇ ਨਾਲ ਮਿਸ਼ਟਾਨ ਆਦਿਕ, ਖੰਡ ਗੁੜ ਆਦਿਕ,
1: ਸਤਿਗੁਰ ਜੀ ਨੇ ਸ਼੍ਰਮਤ ਗਨ ਜਾ,
0: ਹੁਣ ਦੇਖੋ ਸਤਿਗੁਰੂ ਮਹਾਰਾਜ ਨੂੰ ਵੀ ਪਤਾ ਹੈ ਕਿ ਭਾਈ ਸਿੰਘ ਥੱਕ ਗਏ ਹਨ, ਕਿ ਇਸ ਕਰਕੇ ਪਿਆਰਿਓ ਵਧੀਆ ਜਦੋਂ ਘਿਓ ਤੇ ਨਾਲ ਸੱਖਰ ਜਿਹੜੀ ਹੈ ਘਿਓ ਦੇ ਵਿੱਚ ਘਿਓ ਸੱਖਰ ਜਿਹੜਾ ਇਹ ਦਿੱਤਾ ਜਾਂਦਾ, ਇਹਦੇ ਨਾਲ ਪਿਆਰਿਓ ਔਰ ਜ਼ਿਆਦਾ ਜਿਹੜੀ ਹੈ ਤਾਕਤ ਵੱਧ ਜਾਂਦੀ ਹੈ, ਸਰੀਰ ਦੇ ਅੰਦਰ ਬਲ ਆ ਜਾਂਦਾ। ਸਿਆਣੇ ਤਾਂ ਹੀ ਤਾਂ ਕਹਿੰਦੇ ਨਾ ਪਿਆਰਿਓ, ਆਹ ਖੁਰਾਕਾਂ ਜਿਹੜੀਆਂ ਹਨ, ਖੁਰਾਕਾਂ ਜਦੋਂ ਆਪਾਂ ਛਕਦੇ ਹਾਂ ਤੇ ਪਿਆਰਿਓ ਉਹਦੇ ਨਾਲ ਫਿਰ ਕਸਰਤ ਵੀ ਕਰਨੀ ਚਾਹੀਦੀ ਹੈ। ਸਿਆਣਿਆਂ ਦਾ ਇਹ ਕਥਨ ਹੈ ਕਿ ਖਾ ਘਿਓ ਕਰ ਕਸਰਤ, ਜੇ ਤੂੰ ਘਿਓ ਖਾ ਰਿਹਾ ਖੁਰਾਕਾਂ ਖਾ ਰਿਹਾ ਤੇ ਫਿਰ ਤੈਨੂੰ ਨਾਲ ਮਸ਼ਕਤ ਵੀ ਕਰਨੀ ਪਵੇਗੀ, ਕਸਰਤ ਵੀ ਕਰਨੀ ਪਵੇਗੀ। ਲੇਕਿਨ ਆਪਾਂ ਅਕਸਰ ਵੇਖਦੇ ਹਾਂ ਬੰਦੇ ਜਿਹੜੇ ਹਨ, ਆਪਾਂ ਖੁਰਾਕਾਂ ਤਾਂ ਖਾ ਜਾਂਦੇ ਹਾਂ, ਬਹੁਤ ਜ਼ਿਆਦੀਆਂ ਖੁਰਾਕਾਂ ਖਾ ਜਾਂਦੇ ਹਾਂ, ਕਸਰਤ ਨਹੀਂ ਹੁੰਦੀ ਹੈ, ਫਿਰ ਉਹ ਖੁਰਾਕ ਸਰੀਰ ਦੇ ਵਿੱਚ ਗਲਤ ਅਸਰ ਕਰਦੀ, ਮਾੜਾ ਅਸਰ ਕਰਦੀ ਹੈ, ਭਾਰ ਵੱਧ ਜਾਵੇਗਾ, ਬਹੁਤ ਕਈ ਤਰ੍ਹਾਂ ਦੀਆਂ ਬਿਮਾਰੀਆਂ ਖੁਰਾਕਾਂ ਕਰਕੇ ਹੋ ਸਕਦੀਆਂ। ਲੇਕਿਨ ਖੁਰਾਕ ਖਾ ਕਰਕੇ ਬੰਦਾ ਜਦੋਂ ਕਸਰਤ ਕਰਦਾ ਤੇ ਉਹਦਾ ਸਰੀਰ ਨਿਖਰਦਾ, ਬਹੁਤ ਤਗੜਾ ਉਹ ਊਰਜਾਵਾਨ ਬਣਦਾ।
1: ਦੇਗ ਤਿਆਰ ਹੋਈ ਬਰਤਾਏ,
0: ਤੇ ਸਤਿਗੁਰੂ ਮਹਾਰਾਜ ਜੀ ਪਿਆਰਿਓ ਦੇਗ ਜਿਹੜੀ ਹੈ ਕੜਾ ਪ੍ਰਸ਼ਾਦ ਦੀ ਦੇਗ, ਸਭ ਤੋਂ ਵਧੀਆ ਜਿਹੜਾ ਭੋਜਨ ਪਿਆਰਿਓ ਦੇਖੋ, ਊਰਜਾਦਾਇਕ ਜਿਹਨੂੰ ਆਪਾਂ ਬੋਲਦੇ ਹਾਂ, ਇਹ ਜੋ ਕੜਾ ਪ੍ਰਸ਼ਾਦ ਦੀ ਦੇਗ ਪਿਆਰਿਓ, ਇੱਕ ਗੱਲ ਯਾਦ ਰੱਖੋ, ਇਹ ਸੁਪਾਚ ਹੁੰਦੀ ਹੈ, ਛੋਟਾ ਬੱਚਾ ਜਿਹੜਾ ਹੈ, ਨੌ ਜਨਮਾਂ ਬੱਚਾ ਵੀ ਪਿਆਰਿਓ, ਇੱਕ ਅੱਠ ਦਸ ਦਿਨ ਦਾ ਬੱਚਾ, ਉਹਨੂੰ ਵੀ ਦੇਗ ਛਕਾਓ ਕੜਾ ਪ੍ਰਸ਼ਾਦੀ ਉਹ ਛਕ ਲੈਂਦਾ। ਬਜ਼ੁਰਗ ਬੰਦਾ ਵੀ ਜਿਹੜਾ ਪਿਆਰਿਓ, ਉਹਨੂੰ ਵੀ ਛਕਾਓ ਉਹ ਵੀ ਛਕ ਲੈਂਦਾ। ਅਤੇ ਸਿਆਣੇ ਕਹਿੰਦੇ ਹਨ ਕਿ ਇਹਦੀ ਵਰਗੀ ਖੁਰਾਕ ਕੋਈ ਨਹੀਂ ਹੈ, ਕੜਾ ਪ੍ਰਸ਼ਾਦੀ ਦੇਗ। ਅਤੇ ਪਿਆਰਿਓ, ਜਦੋਂ ਪ੍ਰਸ਼ਾਦ ਆਪਾਂ ਕਹਿ ਦਿੰਦੇ ਹਾਂ, ਬਸ ਉਹਦੀ ਕਲਾ ਹੀ ਵੱਖਰੀ ਹੁੰਦੀ ਹੈ। ਮੈਂ ਬਾਹਰੀ ਤੌਰ 'ਤੇ ਇਸ ਹਿਸਾਬ ਦੇ ਨਾਲ ਮੈਂ ਕਹਿ ਰਿਹਾ ਖੁਰਾਕ ਦੇ ਰੂਪ ਦੇ ਵਿੱਚ, ਕਿਉਂਕਿ ਇਸ ਤੋਂ ਵੱਡੀ ਖੁਰਾਕ ਕੋਈ ਨਹੀਂ ਹੋ ਸਕਦੀ ਹੈ। ਕੜਾ ਪ੍ਰਸ਼ਾਦੀ ਦੇਗ ਜਾਂ ਜੋ ਟਿੱਕੀ ਪ੍ਰਸ਼ਾਦ ਪਿੰਨੀ ਪ੍ਰਸ਼ਾਦ ਬਣਾਉਂਦੇ ਆ, ਬਹੁਤ ਜ਼ਿਆਦਾ ਪਿਆਰਿਓ ਇਹ ਉੱਚ ਆਲਾ ਦਰਜੇ ਦੀ ਖੁਰਾਕ ਹੁੰਦੀ ਹੈ। ਮਹਾਰਾਜ ਨੇ ਵੀ ਵੇਖਿਆ ਸਿੰਘ ਭਾਈ ਥੱਕ ਗਏ ਹਨ, ਅਤੇ ਮਹਾਰਾਜ ਜੀ ਨੇ ਕਿਹਾ ਖਾਲਸਾ ਜੀ ਵਧੀਆ ਦੇਗ ਤਿਆਰ ਕਰੋ, ਭੋਗ ਲਾ ਕਰਕੇ ਐਨ ਵਧੀਆ ਗੱਫੇ ਸੰਗਤਾਂ ਨੂੰ ਸਿੰਘਾਂ ਨੂੰ ਦੇਣਾ ਕਰੋ। ਜੰਗਾਂ ਦੇ ਵਿੱਚ ਵੀ ਸਾਧ ਸੰਗਤ ਜੀ ਜਦੋਂ ਜੰਗ ਯੁੱਧ ਲੱਗਦੇ ਸਨ, ਬੰਦਾ ਜਿਹੜਾ ਥੱਕ ਜਾਂਦਾ ਹੈ, ਦਸ ਦਸ ਵੀਹ ਵੀਹ ਘੰਟੇ ਮੋਰਚਿਆਂ ਦੇ ਵਿੱਚ ਡਟਣਾ ਜੰਗ ਕਰਨੀ, ਇਸ ਤੋਂ ਬਾਅਦ ਬੰਦਾ ਥੱਕ ਜਾਵੇ ਤਾਂ ਫਿਰ ਸਤਿਗੁਰੂ ਮਹਾਰਾਜ ਪਿਆਰਿਓ ਗੁੜ ਛੋਲੇ ਜਿਹੜੇ ਹਨ, ਭੁੱਜੇ ਹੋਏ ਛੋਲੇ ਉਹ ਹੋ ਗਿਆ, ਨਾਲ ਕੜਾ ਪ੍ਰਸ਼ਾਦੀ ਖੁੱਲ੍ਹੀ ਦੇਗ ਜਿਹੜੀ ਸਤਿਗੁਰੂ ਮਹਾਰਾਜ ਜੀ ਦਿੰਦੇ ਸਨ ਕਿ ਖਾਲਸਾ ਜੀ ਉਹ ਛਕੋ। ਅਤੇ ਜਦੋਂ ਪਿਆਰਿਓ ਇਹ ਛਕਦਾ, ਇੱਕ ਤਾਂ ਪਿਆਰਿਓ ਖੁਰਾਕ ਹੈ, ਸਰੀਰ ਦੇ ਵਿੱਚ ਤਾਕਤ ਆ ਜਾਂਦੀ ਹੈ, ਊਰਜਾ ਆ ਜਾਂਦੀ ਹੈ, ਇਸ ਕਰਕੇ ਗੁਰੂ ਮਹਾਰਾਜ ਜੀ ਨੇ ਦੇਗਾਂ ਤਿਆਰ ਕਰਕੇ ਵਰਤਾਉਣਾ ਕੀਤਾ।
1: ਤਾਨ ਕਰ ਸਭ ਤ੍ਰਿਪਤਾ,
0: ਸਾਰੇ ਲੋਕ ਜਿਹੜੇ ਪ੍ਰਸ਼ਾਦਾ ਪਾਣੀ ਛਕ ਕਰਕੇ ਤ੍ਰਿਪਤ ਹੋਏ ਹਨ। ਫਿਰ ਉਸ ਤੋਂ ਬਾਅਦ ਜਦੋਂ ਪਿਆਰਿਓ, ਇੱਕ ਮੈਂ ਜੋ ਨਾਲ ਬੇਨਤੀ ਵੀ ਕਰ ਰਿਹਾ ਆਪਾਂ ਵਿਸਥਾਰ ਵੀ ਕਰੀਏ, ਤੇ ਇੱਕ ਤਾਂ ਜਦੋਂ ਥਕੇਵਾਂ ਬਹੁਤ ਜ਼ਿਆਦਾ ਹੋਵੇ ਤਾਂ ਸਰੀਰ ਨੂੰ ਖੁਰਾਕ ਨਾ ਦਿੱਤੀ ਜਾਵੇ, ਨੀਂਦ ਵੀ ਨਹੀਂ ਆਉਂਦੀ ਹੈ। ਤੁਸੀਂ ਕਦੇ ਦੇਖੋ ਕਿ ਬਹੁਤ ਬੰਦਾ ਥੱਕਿਆ ਹੋਇਆ, ਉਹਨੂੰ ਬੋਲੋ ਕਿ ਭਾਈ ਤੂੰ ਸੌਂ ਜਾ, ਉਹਦਾ ਸਰੀਰ ਬਹੁਤ ਪੀੜਾ ਕਰੇਗਾ, ਲੇਕਿਨ ਥੱਕੇ ਹੋਏ ਬੰਦੇ ਨੂੰ ਵਧੀਆ ਖੁਰਾਕ ਦਿਓ, ਵਧੀਆ ਭੋਜਨ ਦਿਓ, ਉਹ ਛਕਣ ਤੋਂ ਬਾਅਦ ਪਿਆਰਿਓ ਤ੍ਰਿਪਤ ਹੋ ਜਾਵੇਗਾ, ਨੀਂਦ ਵੀ ਵਧੀਆ ਆਵੇਗੀ, ਫਿਰ ਉਹ ਇੱਕਦਮ ਉੱਠੇਗਾ ਨਾ, ਨੌ ਬਰ ਨੌ ਤਿਆਰ ਪਰ ਤਿਆਰ ਹੋ ਕਰਕੇ ਉੱਠੇਗਾ। ਇਸ ਤਰ੍ਹਾਂ ਵਧੀਆ ਖੁਰਾਕਾਂ ਜਦੋਂ ਸਿੰਘਾਂ ਨੂੰ ਪ੍ਰਾਪਤ ਹੋਈਆਂ, ਰਾਤ ਦਾ ਵਿਸ਼ਰਾਮ ਕੀਤਾ, ਦਿਨ ਪਿਆਰਿਓ ਨੌ ਬਰ ਨਾ ਹੋ ਕਰਕੇ ਕਿ ਚਲੋ ਮਹਾਰਾਜ ਹੁਣ ਦੱਸੋ ਕਿੰਨਾ ਪੈਂਡਾ, ਪੱਚੀ ਤੀਹ ਕੋਸ ਕਿੰਨਾ ਪੈਂਡਾ ਤੈਅ ਕਰਨਾ, ਤਿਆਰ ਪਰ ਤਿਆਰ ਹੋਏ ਹਨ। ਵੱਡੀ ਪ੍ਰਾਤ ਦੇ ਵਿੱਚ ਹੁਣ ਸਰੀਰ ਜਿਹੜਾ ਰੱਜ ਗਿਆ, ਤਿਆਰ ਪਰ ਤਿਆਰ ਹੋ ਗਿਆ, ਬੰਦਾ ਫਿਰ ਪਿਆਰਿਓ ਥੱਕਦਾ ਨਹੀਂ ਹੈ। ਇਸ ਕਰਕੇ ਦੇਖੋ ਕਈ ਵਾਰੀ ਨਾ ਆਪਾਂ ਵੇਖਦੇ ਹਾਂ ਪਿਆਰਿਓ, ਇਹ ਕੁਝ ਤਜੁਰਬੇ ਜਿਹੜੇ ਹਨ, ਇੱਕ ਸਮਾਂ ਪ੍ਰਾਪਤ ਹੋਣ ਤੋਂ ਬਾਅਦ ਪ੍ਰਾਪਤ ਹੁੰਦਾ। ਕਈ ਵਾਰੀ ਕਈ ਸਿੰਘ ਦੇਖੋ ਪੈਦਲ ਯਾਤਰਾ ਕਰਦੇ ਹਨ, ਕਈ ਵਾਰੀ ਕਈ ਗੁਰਮੁਖ ਪਿਆਰੇ ਸਾਡੇ ਹਜ਼ੂਰ ਸਾਹਿਬ ਦੇ ਵੀ ਬਹੁਤ ਸਾਰੇ ਸਿੰਘਾਂ ਨੇ ਪੈਦਲ ਯਾਤਰਾ ਕਰਨੀ ਕੀਤੀ, ਲੇਕਿਨ ਕਈ ਚੀਜ਼ਾਂ ਦਾ ਪਿਆਰਿਓ ਅਨੁਭਵ ਜਿਹੜਾ ਹੈ, ਕਈ ਚੀਜ਼ਾਂ ਦਾ ਗਿਆਨ ਜਿਹੜਾ ਹੈ ਉਹ ਸਾਨੂੰ ਉਹਨੂੰ ਸਾਨੂੰ ਹਿਰਦੇ ਵਿੱਚ ਰੱਖਣਾ ਚਾਹੀਦਾ। ਜਦੋਂ ਆਪਾਂ ਲੰਬੇ ਪੈਂਡੇ ਦੇ ਉੱਤੇ ਜਾਂਦੇ ਹਾਂ, ਚੱਲ ਤੁਰਨਾ ਫਿਰਨਾ ਚੱਲ ਕਰਕੇ ਜਾਣਾ, ਉਸ ਵੇਲੇ ਪਿਆਰਿਓ ਖੁਰਾਕ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ। ਫਿਰ ਉਸ ਵੇਲੇ ਵਧੀਆ ਤੋਂ ਵਧੀਆ ਖੁਰਾਕਾਂ ਜਿਹੜੀਆਂ ਹਨ ਉਹਨਾਂ ਸਿੰਘਾਂ ਨੂੰ ਦਿਓ, ਉਹ ਸਿੰਘ ਵਧੀਆ ਖੁਰਾਕਾਂ ਖਾਣਗੇ, ਪਸ਼ੂ ਵੀ ਜਿਹੜੇ ਹਨ ਉਹਨਾਂ ਨੂੰ ਵਧੀਆ ਨਿਹਾਰੀ ਦਿੱਤੀ ਜਾਵੇ।

0: ਬੰਦਾ ਥੱਕਦਾ ਨਹੀਂ, ਨਾ ਰਾਸਤੇ ਵਿੱਚ ਕਦੇ ਬਿਮਾਰ ਪੈਂਦਾ। ਵਧੀਆ ਖੁਰਾਕਾਂ ਮਿਲ ਗਿਆ, ਘਿਓ ਹੋ ਗਿਆ ਤੇ ਨਾਲ ਗੁੜ ਹੋ ਗਿਆ, ਛੋਲੇ ਹੋ ਗਏ, ਭੁੱਜੇ ਹੋਏ, ਔਰ ਵੀ ਕਈ ਤਰ੍ਹਾਂ ਦੀਆਂ ਖੁਰਾਕਾਂ ਜਦੋਂ ਮਿਲ ਗਈਆਂ ਤੇ ਫਿਰ ਪਿਆਰਿਓ ਥਕੇਵਾਂ ਵੀ ਲੈ ਜਾਂਦਾ ਤੇ ਬੰਦਾ ਫਿਰ ਤੋਂ ਜਦੋਂ ਸੌਂ ਕੇ ਉੱਠਦਾ ਤਿਆਰ ਪਰ ਤਿਆਰ ਹੋ ਕਰਕੇ ਉੱਠਦਾ ਹੈ। ਹੁਣ ਇਸ ਤਰ੍ਹਾਂ ਹੀ ਦੇਖੋ, ਮਹਾਰਾਜ ਨੂੰ ਪਤਾ ਲੰਬਾ ਪੈਂਡਾ ਤੈਅ ਕਰਨਾ, ਜੇ ਥਕੇਵਾਂ ਜ਼ਿਆਦਾ ਚੜ ਗਿਆ ਬੰਦੇ ਬਿਮਾਰ ਪੈ ਜਾਣਗੇ। ਤਾਂ ਕਰਕੇ ਸਤਿਗੁਰੂ ਮਹਾਰਾਜ ਵਧੀਆ ਤੋਂ ਵਧੀਆ ਖੁਰਾਕਾਂ ਜਿਹੜੀਆਂ ਸਿੰਘਾਂ ਨੂੰ ਦੇ ਰਹੇ ਹਨ ਕਿ ਖਾਲਸਾ ਜੀ ਉਹ ਖੁੱਲ੍ਹੇ ਗੱਫੇ ਖੁਰਾਕਾਂ ਦੇ ਛਕਣਾ ਕਰੋ। ਖੁਰਾਕ ਛਕਦੇ ਹਨ ਤੇ ਫਿਰ ਤੇ ਰਾਤ ਨੂੰ ਜਦੋਂ ਵਿਸ਼ਰਾਮ ਕਰਕੇ ਉੱਠਦੇ, ਦਿਨ ਦੇ ਵਿੱਚ ਨੌ ਪਰ ਨੌ ਹੋ ਕਰਕੇ ਉੱਠਦੇ, ਥਕੇਵਾਂ ਲੈ ਜਾਂਦਾ, ਫਿਰ ਤੋਂ ਊਰਜਾਵਾਨ ਹੁੰਦੇ, ਫਿਰ ਕਹਿੰਦੇ ਚਲੋ ਮਹਾਰਾਜ ਆਪਾਂ ਚਾਲਾ ਪਾਈਏ।
1: ਧਰਮ ਸਿੰਘ ਅਰ ਧਰਮ ਸਿੰਘ ਦੋਏ,
0: ਫਿਰ ਇਹਦੇ ਵਿੱਚ ਪਿਆਰਿਓ ਭਾਈ ਪਰਮ ਸਿੰਘ ਅਤੇ ਭਾਈ ਧਰਮ ਸਿੰਘ ਜਿਹੜੇ ਹਨ,
1: ਸੇਵਾ ਕੋ ਪ੍ਰਸੰਨ ਹੋਏ,
0: ਸਤਿਗੁਰੂ ਮਹਾਰਾਜ ਜੀ ਇਹਨਾਂ ਦੀ ਸੇਵਾ ਨੂੰ ਵੇਖ ਕਰਕੇ ਬਹੁਤ ਜ਼ਿਆਦਾ ਪ੍ਰਸੰਨ ਹੋਏ ਹਨ।
1: ਭਗਤ ਪੂਰਬ
0: ਜਦੋਂ ਸਤਿਗੁਰੂ ਮਹਾਰਾਜ

ਤੇ ਮਹਾਰਾਜੀ ਦੇ ਰਹਿਣ ਦੇ ਲਈ ਤੇ ਕੀ ਜਦੋਂ ਪੈਦਲ ਜਦੋਂ ਯਾਤਰਾ ਕਰਦੇ ਨਾ ਪਿਆਰਿਓ ਦੇਖੋ ਤੇ ਇੱਕ ਤਾਂ ਸੰਗਤਾਂ ਜਾਦੀ ਸੰਗਤ ਜਿਹੜੀ ਹੈ ਪਿਆਰਿਓ ਇਹ ਇਸ ਤਰ੍ਹਾਂ ਹੁੰਦੀਆਂ ਇੱਕ ਇਹਦੇ ਵਿੱਚ ਇੱਕ ਪ੍ਰਬੰਧਕੀ ਜੱਥਾ ਹੁੰਦਾ ਉਹ ਕੀ ਕਰਦੇ ਪਿਆਰਿਓ ਤੜਕੇ ਸਵਸਤੇ ਹੀ ਪਿਆਰਿਓ ਉਹ ਨਿਕਲ ਜਾਂਦੇ ਅੱਗੇ ਜਿੱਥੇ

0: ਸਾਧਕ ਤਿਆਰ ਕਰਨਾ। ਇਸ ਤਰ੍ਹਾਂ ਹੀ ਭਾਈ ਪਰਮ ਸਿੰਘ, ਭਾਈ ਧਰਮ ਸਿੰਘ ਜਿਹੜੇ ਇਹ ਗੁਰਮੁਖ ਪਿਆਰੇ ਸਤਿਗੁਰੂ ਮਹਾਰਾਜ ਜੀ ਜਦੋਂ ਨਿਕਲਦੇ ਉਸ ਤੋਂ ਪਹਿਲਾਂ ਹੀ ਨਿਕਲ ਜਾਂਦੇ ਸਨ, ਦੱਸ ਦਿੰਦੇ ਕਿ ਇਸ ਤੋਂ ਬਾਅਦ ਉਹ ਨਗਰ ਦੇ ਵਿੱਚ ਇਹ ਦਿਸ਼ਾ ਦੇ ਵਿੱਚ ਜਾਣਾ ਹੈ, ਉਸ ਪਾਸੇ ਚੱਲ ਜਾਣਾ। ਜਾ ਕਰਕੇ ਪਹਿਲਾਂ ਹੀ ਪਿਆਰਿਓ ਉੱਥੇ ਪਾਣੀ ਦਾ, ਲੰਗਰ ਦਾ ਪ੍ਰਬੰਧ, ਮਹਾਰਾਜੀ ਦੇ ਮੰਜੇ ਦਾ ਪ੍ਰਬੰਧ ਕਰ ਦਿੰਦੇ। ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਹੁਤ ਪ੍ਰਸੰਨਤਾ ਦੇ ਘਰ ਦੇ ਵਿੱਚ ਆਏ। ਭਾਈ ਪਰਮ ਸਿੰਘ ਅਤੇ ਭਾਈ ਧਰਮ ਸਿੰਘ ਜੀ ਨੂੰ ਦੋ ਮਹਾਰਾਜ ਜੀ ਨੇ ਘੋੜਿਆਂ ਦੀ ਬਖਸ਼ਿਸ਼ ਕਰਨੀ ਕੀਤੀ, ਨਾਲ ਬੜੇ ਹਥਿਆਰ ਸ਼ਸਤਰ ਜਿਹੜੇ ਹਨ ਉਹ ਵੀ ਦਿੱਤੇ ਹਨ। ਇਹਨਾਂ ਗੁਰਮੁਖ ਪਿਆਰਿਆਂ ਨੇ ਮਹਾਰਾਜ ਜੀ ਦੀ ਬਖਸ਼ਿਸ਼ ਨੂੰ ਸਿਰ ਦੇ ਉੱਤੇ ਧਾਰਨ ਕਰਨਾ ਕੀਤਾ।
1: ਪ੍ਰਭ ਆਗੇ ਪੰਥ ਭਿਆਨੇ,
0: ਹੁਣ ਇਹ ਲੈ ਕਰਕੇ ਗੁਰੂ

0: ਦਾਸ ਨੇ ਬੇਨਤੀ ਕੀਤੀ, ਧਰਮ ਸਿੰਘ ਪਰਮ ਸਿੰਘ ਜੀ ਜਦੋਂ ਮਹਾਰਾਜ ਜੀ ਚਾਲਾ ਪਾਉਂਦੇ ਉਤੋਂ ਚਾਰ ਪੰਜ ਘੰਟੇ ਤਿੰਨ ਚਾਰ ਘੰਟੇ ਪਹਿਲਾਂ ਹੀ ਨਿਕਲ ਜਾਣਾ। ਲੇਕਿਨ ਇੱਕ ਦਿਨ ਪਿਆਰਿਓ ਸਰੀਰ ਥਕੇਵਾਂ ਜ਼ਿਆਦਾ ਚੜ ਗਿਆ, ਬਿਮਾਰ ਸੀ ਅਤੇ ਤਾਂ ਕਰਕੇ ਨਾ ਜਦੋਂ ਮਹਾਰਾਜ ਜੀ ਨੇ ਘੋੜੇ ਦਿੱਤੇ ਉਸ ਤੋਂ ਬਾਅਦ ਇੱਕ ਦਿਨ ਬਿਮਾਰ ਜੇ ਪੈ ਗਏ, ਇਹ ਛੇਤੀ ਨਹੀਂ ਜਾ ਸਕੇ, ਮਹਾਰਾਜ ਜੀ ਦੇ ਨਾਲ ਹੀ ਚੱਲ ਰਹੇ ਹਨ।
1: ਮਜਲ ਕਰ ਉਤਰੇ ਜਾ
0: ਤੇ ਉੱਥੇ ਨਾ ਬਹੁਤ ਲੰਬਾ ਪੈਂਡਾ ਵੀ ਤੈਅ ਨਹੀਂ ਕੀਤਾ, ਥਕੇਵਾਂ ਚੜ ਗਿਆ ਤੇ ਥੋੜਾ ਹੀ ਪੈਂਡਾ ਤੈਅ ਕਰਕੇ ਮਨ ਵਿੱਚ ਆਇਆ ਕਿ ਚਲੋ ਇੱਥੇ ਹੀ ਆਪਾਂ ਮਹਾਰਾਜ ਜੀ ਦਾ ਆਪਾਂ ਡੇਰਾ ਕਰੀਏ। ਹੁਣ ਉੱਥੋਂ ਪਿਆਰਿਓ ਸੱਤ ਕੋਸ ਦੇ ਉੱਤੇ ਜਿਹੜਾ ਗ੍ਰਾਮ ਸੀ
1: ਨਾਮ ਸੁਹੇਵਾ ਤਿਸ ਕੋ ਜਾਨ।
0: ਹੁਣ ਕਵੀ ਰਾਜ ਜੀ ਕਿੰਨਾ ਸਟੀਕ ਜਾਣਕਾਰੀ ਦੇ ਰਹੇ ਹਨ, ਇਹਨੂੰ ਇਤਿਹਾਸ ਬੋਲਦੇ ਕਿ ਭਾਈ ਇਸ ਤੋਂ ਪਹਿਲੇ ਸਤਿਗੁਰੂ ਮਹਾਰਾਜ ਜੀ ਭਾਦਰਾਂ ਤੋਂ ਬਾਅਦ ਸੁਹੇਵਾ, ਇਹ ਜਿਹੜਾ ਸੁਹੇਵਾ ਨਗਰ ਜਿਹੜਾ ਹੈ ਸਾਰਿਆਂ ਨੇ ਆ ਕਰਕੇ ਇੱਥੇ ਉਤਾਰਾ ਕਰਨਾ ਕੀਤਾ।
1: ਪਰਮ ਸਿੰਘ ਤਬਲਾ ਹਥਿਆਰ,
0: ਹੁਣ ਭਾਈ ਪਰਮ ਸਿੰਘ ਜੀ ਜਿਹੜੇ ਉਹ ਹਥਿਆਰ ਲੈ ਕਰਕੇ
1: ਭਲੇ ਸਿਰ ਦੀਨੇ,
0: ਇਹਨਾਂ ਨੇ ਕੀ ਕੀਤਾ, ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਦੇ ਸ਼ਾਸਤਰਾਂ ਨੂੰ ਆਪਣੇ ਸਿਰ ਦੇ ਉੱਤੇ ਧਾਰਨ ਕਰਨਾ ਕੀਤਾ। ਹੁਣ ਘੋੜੇ ਜਿਹੜੇ ਨਾ ਪਿਆਰੇ ਉਹਨੂੰ ਡੋਰਾਂ ਨੂੰ ਫੜ ਕਰਕੇ ਲਿਆਉਣਾ ਕੀਤਾ, ਇਹਨਾਂ ਦਾ ਚਿੱਤ ਜਿਹੜਾ ਨਾ ਉਹਦੇ ਉੱਤੇ ਚੜਨ ਦੇ ਨਹੀਂ ਲਲਚਾਉਂਦਾ, ਭਾਵ ਕਿ ਘੋੜਿਆਂ ਦੇ ਉੱਤੇ ਇਹ ਨਹੀਂ ਚੜੇ ਹਨ।
1: ਹੁਣ
0: ਇਹਨਾਂ ਦੀ ਭਾਵਨਾ ਹੈ ਕਿ ਇਹ ਸਤਿਗੁਰੂ ਮਹਾਰਾਜ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਹੈ, ਭਾਈ ਆਪਾਂ ਇਹਦੀ ਵਰਤੋਂ ਨਾ ਕਰਨਾ ਕਰੀਏ। ਹੁਣ ਇਹਨਾਂ ਦੇ ਮਨ ਵਿੱਚ ਆਇਆ ਆਪਾਂ ਇਹਦਾ ਅਦਬ ਰੱਖਣਾ, ਇਹਦਾ ਸਤਿਕਾਰ ਰੱਖਣਾ। ਹੁਣ ਸਿੱਖਾਂ ਨੇ ਜਾ ਕਰਕੇ ਸਤਿਗੁਰੂ ਮਹਾਰਾਜ ਜੀ ਨੂੰ ਦੱਸ ਦਿੱਤਾ,
1: ਚੜੇ ਨਹਿ ਪੱਗ ਸੋ ਆਏ
0: ਤੇ ਕਹਿਣ ਲੱਗੇ ਸਤਿਗੁਰੂ ਮਹਾਰਾਜ ਆਪਾਂ ਧਰਮ ਸਿੰਘ ਪਰਮ ਸਿੰਘ ਜਿਹੜੇ ਹਨ ਤੇ ਇਹਨਾਂ ਨੂੰ ਆਪ ਜੀ ਨੇ ਘੋੜਾ ਦਿੱਤਾ, ਕਾਹਦੇ ਲਈ ਦਿੱਤਾ, ਕਿਹਾ ਜੀ ਘੋੜੇ ਦੇ ਉੱਤੇ ਸਵਾਰੀ ਕਰਨਾ ਕਰੋ, ਚੜਾਈ ਕਰੋ, ਇਹਦੇ ਉੱਤੇ ਬੈਠ ਕਰਕੇ ਚਲੋ। ਲੇਕਿਨ ਮਹਾਰਾਜ ਇਹ ਘੋੜਿਆਂ ਦੇ ਉੱਤੇ ਨਹੀਂ ਚੜਦੇ ਹਨ, ਡੋਰਾਂ ਪਾ ਕਰਕੇ ਮਹਾਰਾਜ ਉਹਨੂੰ ਪੈਦਲ ਹੀ ਲੈ ਕੇ ਆਉਂਦੇ ਹਨ, ਨਾਲ ਜੋ ਆਪ ਜੀ ਨੇ ਸ਼ਸਤਰ ਦਿੱਤੇ।
1: ਸ਼ਸਤਰ ਸਕਲ ਸਿਰ ਪਰ ਧਰ
0: ਆਏ, ਆ ਜਿਹੜੇ ਆਪ ਜੀ ਨੇ ਸ਼ਸਤਰ ਦਿੱਤੇ ਨਾ ਉਹਨਾਂ ਸ਼ਸਤਰਾਂ ਨੂੰ ਇਹਨਾਂ ਨੇ ਸਿਰ ਦੇ ਉੱਤੇ ਧਾਰਨ ਕਰਨਾ ਕੀਤਾ।
1: ਖੇਦ ਚਲਨ ਮੋਹ
0: ਜਾਣੇ, ਹੁਣ ਇਹਦੇ ਨਾਲ ਤਾਂ ਔਰ ਜ਼ਿਆਦਾ ਖੇਦ ਪੈ ਜਾਂਦਾ, ਕਿਉਂਕਿ ਕੋਈ ਪਸ਼ੂ ਨੂੰ ਲੈ ਕੇ ਜਾਣਾ ਤੇ ਸ਼ਸਤਰਾਂ ਨੂੰ ਚੁੱਕ ਕੇ ਲੈ ਕੇ ਜਾਣਾ ਬੰਦਾ ਉਂਝ ਹੀ ਥੱਕ ਜਾਂਦਾ ਸਫ਼ਰ ਦੇ ਵਿੱਚ। ਪਿਆਰਿਓ ਆਪਾਂ ਵੀ ਕਹਿੰਦੇ ਨਾ ਕਿ ਭਾਈ ਜ਼ਿਆਦਾ ਪਹਾੜ ਨਾ ਹੋਵੇ, ਹੁਣ ਸ਼ਸਤਰਾਂ ਦਾ ਪਹਾੜ, ਘੋੜਿਆਂ ਨੂੰ ਵੀ ਘਸੀਟ ਕੇ ਲੈ ਕੇ ਜਾਣਾ, ਉਹਨਾਂ ਨੂੰ ਪਕੜ ਕੇ ਲੈ ਕੇ ਜਾਣਾ, ਚੜ੍ਹਨਾ ਚਾਹੀਦਾ, ਲੇਕਿਨ ਇਹ ਕਿਉਂ ਨਹੀਂ ਚੜ੍ਹਦੇ ਹਨ। ਸੁਣ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਭਾਈ ਪਰਮ ਸਿੰਘ ਜੀ ਧਰਮ ਸਿੰਘ ਜੀ ਨੂੰ ਆਪਣੇ ਕੋਲ ਬੁਲਾਉਣਾ ਕੀਤਾ।
1: ਇਹ ਕਿਹਾ ਕੀ ਨਸਕਾਰੇ,
0: ਮਹਾਰਾਜ ਜੀ ਨੇ ਕਿਹਾ ਕਿ ਗੁਰਮੁਖੋ ਆ ਤੁਸਾਂ ਨੇ ਕੀ ਕੰਮ ਕਰਨਾ ਕੀਤਾ,
1: ਚੜੇ ਨਾ ਸ਼ਸਤਰ,
0: ਆ ਘੋੜਾ ਜਿਹੜਾ ਦਿੱਤਾ ਨਾ ਘੋੜੇ ਦੇ ਉੱਤੇ ਤੁਸੀਂ ਨਹੀਂ ਚੜਦੇ ਹੋ।

ਤੇ ਇਹ ਗੱਲ ਦਾ ਖਾਸ ਕਰਕੇ ਧਿਆਨ ਰੱਖਣਾ ਪੈਂਦਾ ਕਿ ਕਿਸੇ ਚੀਜ਼ ਕਰਕੇ ਦਿੱਕਤ ਨਾ ਹੋਵੇ। ਕਈ ਵਾਰੀ ਕੱਪੜਿਆਂ ਦੀ ਵੀ ਦਿੱਕਤ ਆਵੇ, ਆਪਾਂ ਉਹੋ ਜਿਹੇ ਵਸਤਰ ਨਹੀਂ ਪਾਉਂਦੇ ਹਾਂ ਕਿ ਭਾਈ ਇਹ ਵਸਤਰ ਪਾਉਂਦੇ ਹਾਂ ਚੱਲਣ ਦੇ ਵਿੱਚ ਬੜੀ ਦਿੱਕਤ ਆ ਰਹੀ ਹੈ। ਬੰਦਾ ਇੰਨਾ ਜ਼ਿਆਦਾ ਸੋਚਦਾ, ਇੰਨੀ ਜ਼ਿਆਦਾ ਵਿਚਾਰ ਕਰਦਾ, ਲੇਕਿਨ ਭਾਈ ਤੁਸੀਂ ਤਾਂ ਘੋੜੇ ਦੇ ਉੱਤੇ ਚੜ੍ਹਦੇ ਨਹੀਂ, ਉਹਨਾਂ ਨੂੰ ਖਿੱਚ

0: ਵੱਡ ਗਜਬ।
1: ਜੇ ਸਤਿਗੁਰੂ ਮਹਾਰਾਜ ਜੀ ਅਸੀਂ ਨਾ ਇਹਦਾ ਅਦਬ ਨਹੀਂ ਕਰਦੇ ਹਾਂ, ਇਹਦਾ ਸਤਿਕਾਰ ਨਹੀਂ ਕਰਦੇ ਹਾਂ, ਤੇ ਇਹ ਸਾਡੇ ਉੱਤੇ ਨਾ ਬਹੁਤ ਜ਼ਿਆਦਾ ਗਜਬ ਵਾਪਰ ਜਾਵੇਗਾ, ਸਾਡੇ ਉੱਤੇ ਬਹੁਤ ਜ਼ਿਆਦਾ ਕਰੋਪੀ ਹੋਵੇਗੀ। ਕਿਉਂਕਿ ਸਤਿਗੁਰੂ ਮਹਾਰਾਜ ਆਪ ਜੀ ਦੀਆਂ ਦਿੱਤੀਆਂ ਚੀਜ਼ਾਂ ਜੋ ਆਪ ਜੀ ਨੇ ਅੰਗੀਕਾਰ ਕਰਨਾ ਕੀਤਾ ਨਾ, ਸਤਿਗੁਰੂ ਮਹਾਰਾਜ ਉਹ ਸਾਡੇ ਲਈ ਅਤਿ ਸਤਿਕਾਰ ਯੋਗ ਹਨ। ਉਹਨਾਂ ਦਾ ਸਤਿਕਾਰ ਜਿਹੜਾ ਸਾਨੂੰ ਕਰਨਾ ਚਾਹੀਦਾ, ਵੱਧ ਤੋਂ ਵੱਧ ਕਰਨਾ ਚਾਹੀਦਾ। ਇਸ ਕਰਕੇ ਪਿਆਰਿਓ ਸਾਨੂੰ ਇਹ ਗੱਲਾਂ ਦੇ ਵੱਲ ਮੈਂ ਹੁਣ ਬੇਨਤੀ ਕਰਾਂ। ਦੇਖੋ ਇਤਿਹਾਸ ਸਾਨੂੰ ਪਿਆਰਿਓ ਜੀਵਨ ਦੀ ਜਾਂਚ ਦੱਸਦਾ, ਗੁਰਮਤ ਦਾ ਗਿਆਨ ਬਖਸ਼ਦਾ ਹੈ ਇਤਿਹਾਸ। ਹੁਣ ਆਪ ਜੀ ਵਿਚਾਰ ਕਰਨਾ ਕਰੋ, ਗੁਰੂ ਘਰ ਦੇ ਵਿੱਚੋਂ ਜੋ ਵੀ ਪਿਆਰਿਓ ਸਾਨੂੰ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਨਾ, ਜੇ ਆਪਾਂ ਉਹਦਾ ਅਦਬ ਉਹਦਾ ਸਤਿਕਾਰ ਨਹੀਂ ਕਰ ਸਕਦੇ ਹਾਂ ਸੱਚ ਜਾਣੋ ਸਾਧ ਸੰਗਤ ਜੀ, ਫਿਰ ਉਹਨੂੰ ਨਹੀਂ ਲੈਣਾ ਚਾਹੀਦਾ। ਜੇ ਆਪਾਂ ਉਹਦਾ ਸਤਿਕਾਰ ਕਰ ਸਕਦੇ ਹਾਂ ਤਾਂ ਪਿਆਰਿਓ ਉਹਦੇ ਧਾਰਨੀ ਬਣਨਾ ਚਾਹੀਦਾ। ਹੁਣ ਮੈਂ ਬੇਨਤੀ ਕਰਾਂ ਪਿਆਰਿਓ, ਕਈ ਲੋਕ ਜਿਹੜੇ ਮੈਂ ਰੋਜ਼ ਵੇਖਦਾ ਕਿ ਜਿਨ੍ਹਾਂ ਨੂੰ ਪ੍ਰਸ਼ਾਦ ਦਾ ਸਤਿਕਾਰ ਹੀ ਨਹੀਂ ਹੈ, ਕਈ ਬੰਦੇ ਜਿਹੜੇ ਹਨ ਉਹਨਾਂ ਨੂੰ ਸਤਿਕਾਰ ਹੀ ਨਹੀਂ ਹੁੰਦਾ, ਪ੍ਰਸ਼ਾਦ ਲੈ ਲੈਂਦੇ ਛਕਦੇ ਨਹੀਂ, ਉਹਨੂੰ ਪਿਆਰਿਓ ਪੈਰਾਂ ਦੇ ਵਿੱਚ ਸੁੱਟ ਦੇਣਾ, ਪ੍ਰਸ਼ਾਦ ਦੀ ਬੇਅਦਬੀ ਕਰਨੀ ਹੈ। ਬਹੁਤ ਸਾਰੇ ਬੰਦੇ ਇੰਝ ਹੀ ਕਰਦੇ ਹਨ ਜਿਹੜੇ ਅਣਮਤੀ ਹੁੰਦੇ, ਉਹਨਾਂ ਨੂੰ ਪਿਆਰਿਓ ਸੱਚ ਜਾਣੋ ਕਿਸੇ ਚੀਜ਼ ਦੀ ਕਦਰ ਨਹੀਂ ਹੁੰਦੀ ਹੈ। ਇਹ ਬੇਕਦਰੇ ਜਿਹੜੇ ਲੋਕ ਹੁੰਦੇ, ਮੈਂ ਵਾਰ ਵਾਰ ਬੇਨਤੀ ਕਰਦਾ ਭਾਈ ਉਹਨਾਂ ਨੂੰ ਥੋੜ੍ਹਾ ਪ੍ਰਸ਼ਾਦ ਦੇਣਾ ਚਾਹੀਦਾ, ਜ਼ਿਆਦਾ ਦਿਓਗੇ ਉਹਨਾਂ ਨੇ ਤਾਂ ਬੇਅਦਬੀ ਕਰਨੀ, ਉਹਦਾ ਪਾਪ ਤੁਹਾਨੂੰ ਵੀ ਲੱਗੇਗਾ। ਉਹ ਬੇਕਦਰੇ ਲੋਕ ਹਨ। ਹੁਣ ਕਈ ਵਾਰੀ ਪਿਆਰਿਓ ਮੈਂ ਸ਼ਿਮਾ ਦਾ ਜਾਚਕ ਹਾਂ, ਕਈ ਵਾਰੀ ਆਪਾਂ ਸਰੋਪੇ ਦੇ ਦਿੰਦੇ ਹਾਂ, ਕਈ ਵਾਰੀ ਗੁਰੂ ਮਹਾਰਾਜ ਜੀ ਦੇ ਰੁਮਾਲੇ ਜਿਹੜੇ ਹਨ ਅਤੇ ਕਈ ਇਹੋ ਜਿਹੇ ਅਣਮਤੀ ਜਿਹੜੇ ਹਨ ਉਹਨਾਂ ਨੂੰ ਆਪਾਂ ਦੇ ਦਿੰਦੇ ਹਾਂ, ਉਹ ਵੀ ਲੈ ਲੈਂਦੇ ਅਤੇ ਲੇਕਿਨ ਉਹ ਬੰਦੇ ਨੇ ਉਹਦਾ ਸਤਿਕਾਰ ਰੱਖਿਆ, ਸਤਿਕਾਰਯੋਗ ਥਾਂ ਦੇ ਵਿੱਚ ਉਹਨੂੰ ਸਜਾਇਆ ਰੱਖਿਆ ਤਾਂ ਠੀਕ ਹੈ ਭਾਈ, ਚਲੋ ਵਧੀਆ ਗੱਲ ਹੈ, ਉਹ ਕਿਸੇ ਇਸਤੇਮਾਲ ਦੇ ਵਿੱਚ

ਉਹਨਾਂ ਦੀ ਉਹ ਬੇਅਦਬੀ ਕਰਦੇ, ਗਲਤ ਪਾਸੇ ਲਾਉਂਦੇ ਹਨ। ਫਿਰ ਪਤਾ ਲੱਗਦਾ ਉਹਦੇ ਵਿੱਚ ਉਹ ਗੰਦਗੀ ਦੇ ਵਿੱਚ ਸੁੱਟ ਦੇਣਾ, ਗੰਦ ਮੰਦ ਸਾਫ ਕਰਨਾ। ਫਿਰ ਪਿਆਰਿਓ ਉਹ ਤਾਂ ਪਾਪ ਦੇ ਭਾਗੀ ਬਣ ਗਏ ਅਤੇ ਉਹ ਪਾਪ ਸਾਨੂੰ ਵੀ ਲੱਗਦਾ ਹੈ। ਇਸ ਕਰਕੇ ਅਣ ਅਧਿਕਾਰੀ ਜਿਹੜਾ ਨਾ ਪਿਆਰਿਓ, ਉਹਨੂੰ ਇਸ ਤਰ੍ਹਾਂ ਦੀਆਂ ਸਤਿਕਾਰਯੋਗ ਚੀਜ਼ਾਂ ਨਹੀਂ ਦੇਣੀਆਂ ਚਾਹੀਦੀਆਂ। ਕਈ ਵਾਰੀ ਆਪਾਂ ਪਿਆਰਿਓ ਵੇਖਦੇ ਹਾਂ ਅਣਮਤੀ ਜਿਹੜੇ ਹੁੰਦੇ, ਹੁਣ ਸ਼ਸਤਰ ਜਿਹੜਾ ਆਪਣਾ ਪੀਰ ਹੈ, ਆਪਾਂ ਕਈ ਵਾਰੀ ਕਈ ਲੋਕ ਆ ਰਾਜਨੈਤਿਕ ਲੋਕ ਜਿਹੜੇ ਹੁੰਦੇ ਨਾ, ਅਤੇ ਉਹਨਾਂ ਦੀ ਚਾਪਲੂਸੀ ਜਾਂ ਉਹਨਾਂ ਨੂੰ ਖੁਸ਼ ਕਰਨ ਦੇ ਲਈ ਜਦੋਂ ਕਿੱਥੇ ਵੇਖਿਆ ਹੋਵੇਗਾ ਸਟੇਜਾਂ ਦੇ ਉੱਤੇ, ਉਹ ਤਲਵਾਰ ਦਿੰਦੇ ਉਹ ਵਿਚਕਾਰ ਐਂ ਕੱਢ ਕੇ ਬਾਹਰ ਕਰਦਾ, ਅਤੇ ਬਹੁਤ ਇਹਨਾਂ ਨੂੰ ਲੱਗਦਾ ਕਿ ਬਈ ਬਹੁਤ ਸਾਡਾ ਨਾਮ ਹੋ ਗਿਆ। ਉਹ ਤੋਂ ਬਾਅਦ ਪਿਆਰਿਓ ਉਹੀ ਤਲਵਾਰਾਂ ਲੈ ਕਰਕੇ ਸੁੱਟ ਦਿੰਦੇ ਹਨ, ਸਰੋਪੇ ਇਹ ਜਿਹੜੇ ਹਨ ਸੁੱਟ ਦਿੱਤੇ ਜਾਂਦੇ। ਇਹ ਤਾਂ ਬੇਅਦਬੀ ਹੈ ਜੋ ਗੁਰੂ ਘਰ ਦੇ ਵਿੱਚੋਂ, ਜੇ ਪਿਆਰਿਓ ਸਾਨੂੰ ਯਾਦ ਰੱਖਣਾ ਚਾਹੀਦਾ ਗੁਰੂ ਘਰ ਦੇ ਵਿੱਚੋਂ ਕੋਈ ਚੀਜ਼ ਆਪਾਂ ਇਹ ਮਹਾਰਾਜ ਜੀ ਦੀ ਅੰਗੀਕਾਰ ਕੀਤੀ ਹੋਈ ਵਸਤੂ ਨੂੰ ਲੈਂਦੇ ਹਾਂ, ਉਹਦਾ ਬਹੁਤ ਜ਼ਿਆਦਾ ਅਦਬ ਅਤੇ ਉਹਦਾ ਸਤਿਕਾਰ ਰੱਖਣਾ ਚਾਹੀਦਾ। ਦੇਖੋ ਇਹ ਸਾਖੀ ਤੋਂ ਸਾਨੂੰ ਪਤਾ ਲੱਗਦਾ, ਭਾਈ ਧਰਮ ਸਿੰਘ ਜੀ ਪਰਮ ਸਿੰਘ ਜੀ ਨੇ ਬਚਨ ਕੀਤਾ, ਮਹਾਰਾਜ ਤੁਹਾਡੇ ਦਿੱਤੇ ਹੋਏ ਇਹ ਖਜ਼ਾਨੇ ਭੇਟਾਂ ਦਾ ਜੇ ਅਸੀਂ ਸਤਿਕਾਰ ਨਹੀਂ ਕੀਤਾ ਤੇ ਸਾਡੇ ਉੱਤੇ ਗਜਬ ਵਾਪਰ ਜਾਵੇਗਾ। ਇਹ ਤਾਂ ਸਤਿਗੁਰੂ ਮਹਾਰਾਜ ਪੂਜਨੀਯ ਹਨ, ਇਹ ਤੁਹਾਡੇ ਸ਼ਾਸਤਰ ਜਿਹੜੇ ਤੁਹਾਡੇ ਸਮਾਨ ਜਾਣ ਕਰਕੇ ਅਸਾਂ ਨੇ ਇਹਨਾਂ ਦੇ ਅੱਗੇ ਮੱਥਾ ਟੇਕਣਾ ਹੈ। ਇਸ ਤਰ੍ਹਾਂ ਹੀ ਸਾਧ ਸੰਗਤ ਜੀ ਤੇ ਭਾਈ ਰੂਪਾ ਜੀ ਜਿਹੜੇ ਹਨ, ਭਾਈ ਸਾਧੂ ਜੀ ਭਾਈ ਰੂਪਾ ਜੀ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਇਹ ਸਾਖੀ ਆਉਂਦੀ ਹੈ ਪੇ ਭਾਈ ਰੂਪੇ ਕੇ ਜੋ ਮਾਲਵੇ ਦਾ ਮਹਾਰਾਜ ਜੀ ਨੇ ਜਦੋਂ ਰਟਨ ਕੀਤਾ, ਆਪਣੇ ਸਾਧੂ ਜਿਹੜੇ ਹਨ ਸਾਈਂ ਦਾਸ ਜੀ ਦੇ ਕੋਲ ਆਏ, ਇਹ ਭਾਈ ਸਾਧੂ ਜੀ ਰੂਪਾ ਜੀ ਨੇ ਬੜੀ ਸੇਵਾ ਕੀਤੀ। ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਬਸਤਰ ਦਿੱਤੇ, ਦਸਤਾਰਾਂ ਦਿੱਤੀਆਂ, ਸ਼ਸਤਰ ਦਿੱਤੇ, ਮਹਾਰਾਜ ਜੀ ਨੇ ਆਪਣੇ ਜੋੜੇ ਵੀ ਦਿੱਤੇ ਇਹਨਾਂ ਨੂੰ, ਮਹਾਰਾਜ ਜੀ ਨੇ ਜੋੜੇ ਵੀ ਦਿੱਤੇ। ਲੇਕਿਨ ਇਹਨਾਂ ਗੁਰਮੁਖ ਪਿਆਰਿਆਂ ਨੇ ਕੀ ਕੀਤਾ ਪਿਆਰਿਓ, ਉਹ ਸਾਰੀਆਂ ਵਸਤੂਆਂ ਨਾ ਉਹਨੂੰ ਪੰਡ ਦੇ ਵਿੱਚ ਭਰ ਲਿਆ, ਬੰਨ ਲਿਆ, ਵਧੀਆ।

0: ਬਸਤਰ ਦਸਤਾਰਾਂ ਉਹਨੂੰ ਲੈ ਕਰਕੇ ਪੰਡ ਵਿੱਚ ਬੰਨ ਕਰਕੇ ਸਿਰ ਦੇ ਉੱਤੇ ਰੱਖ ਕਰਕੇ ਭੱਜੀ ਜਾਂਦੇ ਹਨ। ਮਹਾਰਾਜ ਨੇ ਕਿਹਾ ਗੁਰਮੁਖੋ ਇਹ ਤੁਹਾਨੂੰ ਨਾ ਸਜਾਉਣ ਦੇ ਲਈ ਦਿੱਤਾ, ਇਹ ਜੋੜੇ ਨਾ ਤੁਹਾਨੂੰ ਇਸ ਕਰਕੇ ਦਿੱਤੇ ਤੁਸੀਂ ਪੈਰਾਂ ਚ ਪਾ ਲਿਓ, ਆਹ ਜਿਹੜਾ ਸਾਡਾ ਬਸਤਰ ਦਿੱਤਾ ਇਹਨੂੰ ਤਨ ਦੇ ਉੱਤੇ ਹੰਡਾ ਲਿਓ, ਦਸਤਾਰ ਸਿਰ ਦੇ ਉੱਤੇ ਸਜਾ ਲਿਓ, ਸ਼ਾਸਤਰ ਸਜਾ ਲਿਓ। ਕਹਿਣ ਲੱਗੇ ਨਹੀਂ ਮਹਾਰਾਜ, ਇਹ ਸਾਡੇ ਲਈ ਨਿਸ਼ਾਨੀਆਂ ਹਨ, ਇਹ ਅਸੀਂ ਸਜਾ ਲਈਆਂ ਸਾਡੀਆਂ ਹੋ ਜਾਣਗੀਆਂ, ਲੇਕਿਨ ਮਹਾਰਾਜ ਇਹ ਇਤਿਹਾਸਕ ਚੀਜ਼ਾਂ ਹਨ, ਇਹਨੂੰ ਜੇ ਅਸੀਂ ਸਾਂਭ ਕੇ ਰੱਖਦੇ ਹਾਂ ਮਹਾਰਾਜ ਇਹ ਸਾਡੇ ਲਈ ਪੂਜ੍ਯ ਹਨ, ਇਹਦੀ ਜੇ ਅਸੀਂ ਪੂਜਾ ਕਰਾਂਗੇ ਨਾ ਮਹਾਰਾਜ ਸਾਡਾ ਕੁੱਲ ਦਾ ਕੁੱਲ ਉਹ ਤਰ ਜਾਵੇਗਾ, ਉਹਦਾ ਉਧਾਰ ਹੋ ਜਾਵੇਗਾ। ਆਪ ਜੀ ਦੀਆਂ ਵਸਤੂਆਂ ਜਿਹੜੀਆਂ ਉਹਦਾ ਸਤਿਕਾਰ ਇਹ ਕਰਨਾ ਚਾਹੀਦਾ। ਪਾਤਸ਼ਾਹ ਜੀ ਉਹਨਾਂ ਦੀ ਭਾਵਨਾ ਨੂੰ ਵੇਖ ਕਰਕੇ ਬਹੁਤ ਜ਼ਿਆਦਾ ਸੱਚੇ ਪਾਤਸ਼ਾਹ ਜੀ ਮਹਾਰਾਜ ਪ੍ਰਸੰਨ ਹੋਏ। ਹੁਣ ਦੂਜੀ ਗੱਲ ਮੈਂ ਆਪ ਜੀ ਨੂੰ ਦੱਸਾਂ ਪਿਆਰਿਓ, ਮਹਾਰਾਜ ਜੀ ਦੇ ਸ਼ਾਸਤਰ ਜਿਹੜੇ ਹਨ, ਜਿਸ ਤਰ੍ਹਾਂ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਇਸ ਧਰਤੀ 'ਤੇ ਆਏ, ਹਜ਼ੂਰ ਸਾਹਿਬ ਆਏ ਅਤੇ ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਮਾਤਾ ਸਾਹਿਬ ਦੇਵਾਂ ਜੀ ਨੂੰ ਜਦੋਂ ਉਹਨਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀਓ ਮੈਂ ਆਪ ਜੀ ਦੇ ਰੋਜ਼ ਦਰਸ਼ਨ ਕਰਕੇ ਹੀ ਪ੍ਰਸ਼ਾਦਾ ਛਕਦੀ ਹਾਂ, ਆਪ ਜੀ ਮੈਨੂੰ ਕਹਿ ਰਹੇ ਹੋ ਕਿ ਦਿੱਲੀ ਚੱਲ ਜਾਓ, ਹੁਣ ਮਹਾਰਾਜ ਮੈਂ ਜਾਵਾਂਗੀ, ਚਲੋ ਮੈਂ ਚੱਲ ਗਈ ਮੇਰਾ ਪ੍ਰਣ ਜਿਹੜਾ ਹੈ ਅਧੂਰਾ ਰਹਿ ਜਾਵੇਗਾ, ਮੈਂ ਜਦੋਂ ਤੱਕ ਕਿਉਂਕਿ ਪ੍ਰਣ ਦੇਖੋ ਸਤਿਗੁਰੂ ਮਹਾਰਾਜ ਜੀ ਦੇ ਗੁਰਮੁਖ ਪਿਆਰੇ ਭਾਵਨਾ ਵਾਲੇ ਉਹ ਪਿਆਰਿਓ ਬਚਨਾਂ ਦੇ ਉੱਤੇ ਜਾਨਾਂ ਤੱਕ ਵਾਰ ਦਿੰਦੇ ਹਨ, ਬਚਨਾਂ ਦੇ ਸੂਰ ਬੀਰ ਬਚਨ ਕੇ ਬਲੀ। ਮਹਾਰਾਜ ਨੇ ਸੰਤਾਂ ਦੀ ਪਰਿਭਾਸ਼ਾ ਕਰਦਿਆਂ ਕਿਹਾ ਕਿ ਸਾਧੂ ਸੰਤ ਜਿਹੜੇ ਨਾ ਇਹ ਬਚਨਾਂ ਦੇ ਬਲੀ ਹੁੰਦੇ ਹਨ, ਐਵੇਂ ਬਚਨ ਕਰਕੇ ਖਿਸਕਣ ਵਾਲਾ ਪਿਆਰਿਓ ਕੱਚਾ ਪਿੱਲਾ ਹੁੰਦਾ, ਬੇਈਮਾਨ ਹੁੰਦਾ। ਉਹਨਾਂ ਨੇ ਬਚਨ ਕੀਤਾ ਮੈਂ ਬਚਨਾਂ ਦੀ ਬਲੀ ਹਾਂ, ਬਚਨ ਕਰ ਦਿੱਤਾ, ਹੁਣ ਤੱਕ ਦਾ ਜੀਵਨ ਦਰਸ਼ਨ ਕਰਕੇ ਹੀ ਮੈਨੇ ਪ੍ਰਸ਼ਾਦਾ ਛਕਣਾ ਹੈ, ਤੇ ਆਪ ਜੀ ਮੈਨੂੰ ਵਿਛੋੜਾ ਦੇ ਰਹੇ ਹੋ, ਮੈਂ ਕਿਸ ਤਰ੍ਹਾਂ ਜੀਵਿਤ ਰਵਾਂਗੀ, ਮੈਂ ਤਾਂ ਇੱਕ ਦੋ ਦਿਨ ਦੇ ਵਿੱਚ ਹੀ ਮਰ ਜਾਣਾ, ਪ੍ਰਸ਼ਾਦਾ ਛਕਣਾ ਹੀ ਨਹੀਂ ਹੈ ਮੈਂ। ਫਿਰ ਮਹਾਰਾਜ ਜੀ ਨੇ ਪਿਆਰਿਓ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਜੋ ਸ਼ਸਤਰ ਆਪਣੇ ਦਿੱਤੇ, ਨੌਵੇਂ ਪਾਤਸ਼ਾਹ ਜੀ ਮਹਾਰਾਜ ਜਦੋਂ ਵੀ ਆਪਣੇ ਹਰ ਵੇਲੇ ਸ਼ਸਤਰਾਂ ਨੂੰ ਸਾਂਭ ਕੇ ਰੱਖਦੇ ਉਹਨਾਂ ਦੀ ਪਿਆਰਿਓ, ਅਤੇ ਉਹਦਾ ਸਤਿਕਾਰ ਸਿੰਘਾਸਣ ਦੇ ਉੱਤੇ ਉਹਨੂੰ ਸ਼ੁਭਾਇਮਾਨ ਕਰਨਾ, ਉਹਦੀ ਪੂਜਾ ਕਰਨੀ ਹੈ। ਰੋਜ਼ ਸਤਿਗੁਰੂ ਮਹਾਰਾਜ ਨੌਵੇਂ ਪਾਤਸ਼ਾਹ ਜੀ ਮਹਾਰਾਜ ਉਹਨਾਂ ਸ਼ਸਤਰਾਂ ਦੀ ਪੂਜਾ ਕਰਦੇ ਸਨ। ਫਿਰ ਉਹ ਸ਼ਸਤਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਆਏ, ਸਤਿਗੁਰੂ ਮਹਾਰਾਜ ਜੀ ਵੀ ਉਹਨਾਂ ਦੀ ਪੂਜਾ ਕਰਦੇ। ਮਹਾਰਾਜ ਜੀ ਨੇ ਉਹ ਪੰਜ ਸ਼ਸਤਰ ਜਿਹੜੇ ਮਾਤਾ ਜੀ ਨੂੰ ਦਿੱਤੇ ਅਤੇ ਕਿਹਾ ਕਿ ਸਾਹਿਬ ਦੇਵਾਂ ਇਹ ਸ਼ਸਤਰ ਜਿਹੜੇ ਹਨ, ਰੋਜ਼ ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕਰਕੇ ਅਤੇ ਗੁਰਬਾਣੀ ਦਾ ਵੱਧ ਤੋਂ ਵੱਧ ਜਾਪ ਕਰਕੇ ਸਿਮਰਨ ਕਰਕੇ ਅਤੇ ਆਪ ਦੀ ਅਰਦਾਸ ਬੇਨਤੀ ਕਰਕੇ ਜਦੋਂ ਇਹ ਸ਼ਸਤਰਾਂ ਦੇ ਦਰਸ਼ਨ ਕਰੋਗੇ ਸੱਚ ਜਾਣੋ ਇਹਦੇ ਵਿੱਚੋਂ ਤੁਹਾਨੂੰ ਸਾਡੇ ਦਰਸ਼ਨਾਂ ਦੀ ਪ੍ਰਾਪਤੀ ਹੋਵੇਗੀ। ਨਾਲ ਮਹਾਰਾਜ ਜੀ ਨੇ ਕਿਹਾ ਇਹ ਅਦਬ ਰੱਖਣਾ, ਇਹਦਾ ਸਤਿਕਾਰ ਰੱਖਣਾ ਹੈ। ਸੋ ਇਸ ਤਰ੍ਹਾਂ ਹੀ ਮਾਤਾ ਜੀ ਨੇ ਕੀਤਾ। ਫਿਰ ਪਾਲਤ ਅਜੀਤ ਸਿੰਘ ਜਿਹੜਾ ਸੀ ਨਾ ਸਾਧ ਸੰਗਤ ਜੀ, ਬੇਈਮਾਨ ਹੋ ਗਿਆ, ਉਹਨੇ ਉਹ ਸ਼ਸਤਰ ਵਧੀਆ ਸ਼ਸਤਰ ਲੈ ਕਰਕੇ ਕਹਿਣ ਲੱਗਾ ਕਿ ਮੈਂ ਇਹ ਸ਼ਸਤਰਾਂ ਦੀ ਪੂਜਾ ਨਹੀਂ ਕਰਨੀ ਹੈ, ਇਹਨੂੰ ਆਪਣੇ ਤਨ ਦੇ ਉੱਤੇ ਸਜਾਉਣਾ। ਜਦੋਂ ਪਿਆਰਿਓ ਮਾਤਾ ਜੀ ਨੇ, ਮਾਤਾ ਸੁੰਦਰੀ ਜੀ ਨੇ, ਮਾਤਾ ਸਾਹਿਬ ਦੇਵਾਂ ਜੀ ਨੇ ਬੜਾ ਸਮਝਾਇਆ, ਬੇਟਾ ਨਾ ਕਰ, ਉਹ ਆਖੇ ਨਹੀਂ ਲੱਗਿਆ, ਬੇਈਮਾਨ ਹੋ ਗਿਆ। ਉਹਨੇ ਜਦੋਂ ਸ਼ਸਤਰਾਂ ਨੂੰ ਸਜਾਉਣਾ ਕੀਤਾ ਉਹਦੇ ਕਰਕੇ ਉਹਦਾ ਕਾਲ ਆ ਗਿਆ, ਉਹਦੀ ਮੌਤ ਆ ਗਈ, ਉਸ ਕਰਕੇ ਉਹ ਮਰ ਗਿਆ। ਕਿਉਂਕਿ ਸ਼ਸਤਰਾਂ ਦੀ, ਮਹਾਰਾਜ ਜੀ ਦੇ ਸ਼ਸਤਰ ਜਿਹੜੇ ਇਹ ਪਿਆਰੇ ਉਹ ਸਾਡੇ ਲਈ ਸਤਿਕਾਰ ਯੋਗ ਹਨ। ਆ ਕੁਛ ਦਿਨ ਪਹਿਲਾਂ ਦੀ ਮੈਂ ਆਪ ਜੀ ਨੂੰ, ਚਲੋ ਸ਼ਸਤਰਾਂ ਦੀ ਗੱਲ ਚੱਲ ਰਹੀ ਆ, ਮੈਂ ਬੇਨਤੀ ਕਰਾਂ ਪਿਆਰਿਓ ਕਿ ਜਿਸ ਤਰ੍ਹਾਂ ਕਿ ਇੱਥੇ ਵੀ ਕਈ ਵਾਰੀ ਸ਼ਸਤਰਬੰਦੀ ਆਦਿਕ ਬਹੁਤ ਸਾਰਾ ਕੁਛ ਇਸ ਤਰ੍ਹਾਂ ਚੱਲ ਰਿਹਾ ਸੀ, ਸਾਡੇ ਨੌਜਵਾਨ ਗੁਰਮੁਖ ਪਿਆਰੇ ਜਿਹੜੇ ਹਜ਼ੂਰੀ ਸਿੰਘ ਜਿਹੜੇ ਬਹੁਤ ਸੁਚੱਜੇ ਢੰਗ ਦੇ ਨਾਲ ਉਹ ਅਧਿਕਾਰੀਆਂ ਦੇ ਕੋਲ ਗਏ, ਉਹਨਾਂ ਨੂੰ ਸਮਝਾਉਣਾ ਕੀਤਾ, ਉਹਨਾਂ ਨੂੰ ਦੱਸਿਆ ਕਿ ਭਾਈ ਇਹ ਤੁਸੀਂ ਕਹਿੰਦੇ ਹੋ ਇਹ ਹਥਿਆਰ ਹੈ, ਅਤੇ ਅਸੀਂ ਕਿਹਾ ਕਿ ਨਹੀਂ ਜੀ ਇਹ ਹਥਿਆਰ ਨਹੀਂ, ਇਹ ਸਾਡੇ ਲਈ ਪੂਜ੍ਯ ਹਨ। ਮੈਂ ਬੇਨਤੀ ਕੀਤੀ ਕਿ ਜਿਸ ਤਰ੍ਹਾਂ ਤੁਸੀਂ ਇੱਕ ਹਿੰਦੂ ਜਿਹੜਾ ਨਾ ਮੂਰਤੀ ਦੀ ਪੂਜਾ ਕਰਦਾ, ਉਹਦੇ ਲਈ ਉਹਦਾ ਇਸ਼ਟ ਹੈ, ਦੈਵਤਯ ਹੈ, ਸਾਡੇ ਲਈ ਸਾਡੇ ਸ਼ਸਤਰ ਜਿਹੜੇ ਹਨ ਇਹ ਦੇਵਤਿਆਂ ਦੇ ਸਮਾਨ ਹਨ। ਗੁਰੂ ਘਰ ਦੇ ਵਿੱਚ ਪਿਆਰਿਓ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਨਾਲ ਸ਼ਸਤਰਾਂ ਦੀ ਵੀ ਪੂਜਾ ਹੁੰਦੀ ਹੈ, ਆਪਾਂ ਉਹਦੀ ਵੀ ਇਬਾਦਤ ਕਰਦੇ ਹਾਂ, ਉਹਦੀ ਵੀ ਪਿਆਰਿਓ ਆਪਾਂ ਪੂਜਨ ਸੇਵਨ ਕਰਦੇ ਹਾਂ। ਫਿਰ ਉਹਨਾਂ ਨੇ ਕਿਹਾ ਜੀ ਇਹ ਸ਼ਸਤਰਾਂ ਦੇ ਨਾਲ ਲੋਕੀ ਕ੍ਰਾਈਮ ਕਰਦੇ। ਮੈਂ ਬੇਨਤੀ ਕੀਤੀ ਕਿ ਭਾਈ ਜਿਹੜਾ ਇਹ ਸ਼ਸਤਰ ਨੂੰ ਲੈ ਕਰਕੇ ਕ੍ਰਾਈਮ ਕਰਦਾ, ਗਲਤ ਕੰਮ ਕਰਦਾ, ਲੋਕਾਂ ਨੂੰ ਮਾਰਨਾ ਲੁੱਟਣਾ, ਗਲਤ ਪਾਸੇ ਇਹਦੀ ਦੁਰਵਰਤੋਂ ਕਰਦਾ, ਮੇਰੇ ਪਾਤਸ਼ਾਹ ਜੀ ਨੇ ਕਿਹਾ ਉਹ ਗੁਰੂ ਕਾ ਸਿੱਖ ਹੀ ਨਹੀਂ ਹੈ। ਕਿਉਂਕਿ ਸ਼ਸਤਰ ਜਿਹੜਾ ਨਾ ਪਿਆਰਿਓ ਇਹ ਗਰੀਬ ਕੀ ਰੱਖਿਆ ਅਤੇ ਜਰਵਾਣੇ ਦੀ ਭੱਖਿਆ ਦੇ ਲਈ ਹੈ, ਸੈਲਫ ਡਿਫੈਂਸ ਦੇ ਲਈ, ਗਊ ਗਰੀਬ ਦੀ ਰਾਖੀ ਦੇ ਲਈ ਹੈ। ਲੇਕਿਨ ਇਹੀ ਸ਼ਸਤਰ ਕਈ ਬੇਈਮਾਨ ਬੰਦੇ ਪਿਆਰਿਓ ਸੱਚ ਜਾਣੋ ਕਈ ਇਹੋ ਜਿਹੇ ਗਲਤ ਅੰਸਰ ਹਰ ਧਰਮ ਦੇ ਵਿੱਚ ਹੁੰਦੇ ਹਨ। ਇਹ ਜਿਹੜੇ ਮੌਕੇ ਸਾਨੂੰ ਮਿਲੇ, ਇਹ ਅਥਾਰਟੀਆਂ ਮਿਲੀਆਂ ਨਾ, ਇਹਦਾ ਗਲਤ ਫਾਇਦਾ ਉਹ ਚੱਕਦੇ ਹਨ। ਉਹ ਕੀ ਕਰਦੇ ਕਿ ਭਾਈ ਉਹ ਸ਼ਸਤਰ ਲੈ ਕਰਕੇ ਕ੍ਰਾਈਮ ਕਰਦੇ, ਲੋਕਾਂ ਨੂੰ ਲੁੱਟਣਾ ਮਾਰਨਾ, ਜ਼ਬਰਦਸਤੀ ਉਹਨਾਂ ਦੇ ਉੱਤੇ ਹਮਲਾ ਕਰਨਾ, ਫਿਰ ਤਾਂ ਪਿਆਰਿਓ ਉਹ ਗੁਰੂ ਮਹਾਰਾਜ ਜੀ ਦੇ ਦੇਣਦਾਰ ਹੋਣਗੇ, ਉਹਨਾਂ ਦੇ ਕਰਕੇ ਫਿਰ ਸਾਰਿਆਂ ਨੂੰ ਪਿਆਰਿਓ। ਫਿਰ ਵੇਖਣ ਵਾਲੇ ਕਹਿੰਦੇ ਜੀ ਇਹ ਸ਼ਸਤਰ ਰੱਖਦੇ, ਇਹ ਉਹ ਕ੍ਰਾਈਮ ਕਰਦੇ। ਅਸੀਂ ਕਿਹਾ ਕਿ ਸਾਡੇ ਕੋਲ ਨਾ ਬਾਪ ਦਾਦਿਆਂ ਤੋਂ ਘਰਾਂ ਦੇ ਵਿੱਚ ਦੇਖੋ 25-25, 30-30 ਸ਼ਸਤਰ ਹਨ, ਲੇਕਿਨ ਅਸੀਂ ਥੋੜ੍ਹੀ ਕ੍ਰਾਈਮ ਕਰਦੇ ਹਾਂ, ਅਸੀਂ ਸ਼ਸਤਰਾਂ ਦਾ ਸਤਿਕਾਰ ਕਰਦੇ। ਬੇਈਮਾਨ ਲੋਕ ਪਿਆਰੇ ਉਹ ਹਰ ਧਰਮ ਦੇ ਵਿੱਚ ਹੁੰਦੇ, ਲੇਕਿਨ ਉਹ ਬੰਦੇ ਗਲਤ ਕੰਮ ਧਰਮ ਦੇ ਨਾਂ ਦੇ ਉੱਤੇ ਗਲਤ ਕੰਮ ਕਰ ਜਾਂਦੇ, ਉਹਦਾ ਭੁਗਤਾਵਾ ਨਾ ਸਾਰੀ ਕੌਮ ਨੂੰ ਭੁਗਤਣਾ ਪੈਂਦਾ। ਮਹਾਰਾਜ ਜੀ ਨੇ ਸ਼ਸਤਰ ਦਿੱਤੇ, ਇਹਦਾ ਅਦਬ ਰੱਖਣਾ ਹੈ, ਇਹਦਾ ਸਤਿਕਾਰ ਰੱਖਣਾ, ਇਹਦੀ ਯੋਗ ਵਰਤੋਂ ਕਰਨੀ ਹੈ, ਗਊ ਗਰੀਬ ਦੀ ਰਾਖੀ, ਗਰੀਬ ਕੀ ਰੱਖਿਆ, ਜਰਵਾਣੇ ਦੀ ਭੱਖਿਆ ਦੇ ਲਈ। ਲੇਕਿਨ ਜੇ ਕ੍ਰਾਈਮ ਕਰਨ ਦੇ ਲਈ ਅਤੇ ਕਿਸੇ ਗਲਤ ਤਰੀਕੇ ਦੇ ਨਾਲ ਲੋਕਾਂ ਨੂੰ ਲੁੱਟਣ ਦੇ ਲਈ ਇਹਦੀ ਆਪਾਂ ਵਰਤੋਂ ਨਹੀਂ, ਉਹ ਦੁਰਵਰਤੋਂ ਹੋਵੇਗੀ, ਉਹ ਗੁਰੂ ਮਹਾਰਾਜ ਜੀ ਦੇ ਦੇਣਦਾਰ ਹੋਣਗੇ। ਇਸ ਕਰਕੇ ਸਾਨੂੰ ਵੀ ਪਿਆਰਿਓ, ਕਿਉਂਕਿ ਕੁਛ ਆਪਣੇ ਰੂਪ ਦੇ ਵਿੱਚ ਰਹਿ ਕਰਕੇ ਉਹ ਇਹੋ ਜਿਹੇ ਕੰਮ ਕਰ ਜਾਂਦੇ, ਫਿਰ ਉਹਦਾ ਖਾਮਿਆਜ਼ਾ ਜਿਹੜਾ ਨਾ ਪੂਰੇ ਪੰਥ ਨੂੰ ਜਿਹੜਾ ਹੈ ਸਾਰਿਆਂ ਨੂੰ ਪਿਆਰਿਓ ਭੁਗਤਣਾ ਪੈਂਦਾ। ਇਹ ਕੰਮਾਂ ਤੋਂ ਨਾ ਸਾਨੂੰ ਬਚ ਕੇ ਰਹਿਣਾ ਚਾਹੀਦਾ ਹੈ। ਹੁਣ ਇੱਕ ਮੈਂ ਬੇਨਤੀ ਕਰਾਂ ਪਿਆਰਿਓ, ਦੇਖੋ ਗੱਲ ਚੱਲ ਰਹੀ ਹੈ, ਕਈ ਵਾਰੀ ਨਾ ਚਲੋ ਆਪਾਂ ਨੂੰ ਏਅਰਲਾਈਨਸ ਦੇ ਵਿੱਚ ਵੀ ਜਦੋਂ ਡੋਮੈਸਟਿਕ ਆਪਾਂ ਜਹਾਜ਼ਾਂ ਦੇ ਵਿੱਚ ਸਫ਼ਰ ਕਰਦੇ ਨਾ ਸਾਧ ਸੰਗਤ ਜੀ, ਦੇਖੋ ਅਤੇ ਕਿੰਨੀ ਅਥਾਰਟੀ ਸਾਨੂੰ ਇਹ ਦੇਸ਼ ਦੇ ਵਿੱਚ ਪ੍ਰਾਪਤ ਹੋਈ ਹੈ। ਇੱਥੇ ਆਪਾਂ ਕਿਰਪਾਨ ਲੈ ਕਰਕੇ, ਛੋਟੀ ਕਿਰਪਾਨ 6 ਇੰਚ ਤੱਕ ਦੀ ਕਿਰਪਾਨ, ਅਸੀਂ ਜਦੋਂ ਵੀ ਜਹਾਜ਼ ਦੇ ਵਿੱਚ ਸਫ਼ਰ ਕਰਦੇ ਹਾਂ ਉਹ ਸ਼ਸਤਰ ਲੈ ਕਰਕੇ ਚੱਲਦੇ ਹਾਂ। ਕੋਈ ਹੁਣ ਤੱਕ ਦੇ ਜੀਵਨ ਦੇ ਵਿੱਚ ਕਿਹਨੇ ਹੱਥ ਨਹੀਂ ਲਾਇਆ। ਸ੍ਰੀ ਸਾਹਿਬ ਵੀ ਪਿਆਰੇ ਉਹ ਪੈਕਿੰਗ ਦੇ ਵਿੱਚ ਲੈ ਕੇ ਜਾਂਦੇ, ਉਹ ਕਹਿੰਦੇ ਉਹਨਾਂ ਨੂੰ ਦੱਸਦੇ ਹਾਂ ਜੀ ਨਹੀਂ, ਇਹ ਸਤਿਕਾਰ ਦੇ ਨਾਲ ਉਹ ਰੱਖਦੇ ਹਨ। ਸ੍ਰੀ ਸਾਹਿਬਾਂ ਤੱਕ ਅਸੀਂ ਜਹਾਜ਼ ਦੇ ਵਿੱਚ ਪੈਕਿੰਗ ਦੇ ਵਿੱਚ ਜਿੱਥੇ ਉਹ ਜਮ੍ਹਾਂ ਹੁੰਦੇ ਉੱਥੇ ਇਹ ਕਰਦੇ, ਲੇਕਿਨ ਕਈ ਬੰਦੇ ਪਿਆਰੇ ਉਹ ਦੇਖੋ ਉੱਥੇ ਵੀ ਅਸੀਂ ਵੇਖਦੇ ਹਾਂ ਜਦੋਂ ਜਾਂਚ ਕੀਤੀ ਜਾਂਦੀ ਹੈ ਉਹ ਦਸਤਾਰਾਂ ਨੂੰ ਵੀ ਹੱਥ ਨਹੀਂ ਲਾਉਂਦੇ। ਕੁਛ ਬੰਦਿਆਂ ਨੇ ਪਿਆਰੇ ਉਹ ਆਪ ਨੂੰ ਪਤਾ ਹੋਵੇਗਾ, ਕੁਛ ਇਹਨਾਂ ਨੇ ਸ਼ਰਾਰਤੀ ਅਰਸਰਾਂ ਨੇ ਕੀ ਕੀਤਾ, ਜਦੋਂ ਬਾਹਰ ਅੰਦਰ ਜਾਣਾ ਹੋਵੇ ਉਹ ਮਾਦਕ ਪਦਾਰਥ ਜਿਹੜਾ ਨਾ, ਹੁਣ ਦੇਖੋ ਕਕਾਰਾਂ ਦੀ ਦੁਰਵਰਤੋਂ ਇਹ ਬੇਈਮਾਨ ਲੋਕ ਇਸ ਤਰ੍ਹਾਂ ਕਰਦੇ ਹਨ। ਉਹਨਾਂ ਨੇ ਕੀ ਕੀਤਾ ਕਿ ਮਾਰਫਿਨ ਅਫੀਮ ਆਦਿਕ ਜੋ ਹੁੰਦੀ ਨਾ ਪਿਆਰਿਓ, ਉਹਨੂੰ ਕੀ ਕੀਤਾ ਇਹ ਕਰਕੇ ਜਿਸ ਤਰ੍ਹਾਂ ਦਸਤਾਰ ਪਗੜੀ ਹੁੰਦੀ ਨਾ, ਪਗੜੀ ਦੇ ਉੱਤੇ ਪਤਲੀ ਜੀ ਪਗੜੀ ਦੇ ਉੱਤੇ ਮਾਇਆ ਆਪਾਂ ਲਾਉਂਦੇ ਹਾਂ ਉਹਨੂੰ ਕੜਕ ਕਰਨ ਦੇ ਲਈ, ਉਹਦੇ ਉੱਤੇ ਨਸ਼ੀਲਾ ਪਦਾਰਥ ਜਿਹੜਾ ਨਾ ਪਿਆਰਿਓ ਚਿਪਕਾ ਦਿੱਤਾ, ਉਹ ਕਿਸ ਤਰ੍ਹਾਂ ਕਿਸੇ ਤਰੀਕੇ ਦੇ ਨਾਲ ਕੀਤਾ ਦਸਤਾਰ, ਕਿਉਂਕਿ ਉਹਨਾਂ ਨੂੰ ਪਤਾ ਇਹਨਾਂ ਨੇ ਦਸਤਾਰ ਨੂੰ ਹੱਥ ਨਹੀਂ ਲਾਉਣੀ ਹੈ। ਅਤੇ ਉਹ ਗਏ, ਚੈਕਿੰਗ ਹੋਈ, ਜਦੋਂ ਉਹਨਾਂ ਨੂੰ ਸ਼ੱਕ ਪਿਆ ਉਹਦੀ, ਜਦੋਂ ਚੈਕਿੰਗ ਕੀਤੀ ਗਈ ਉਹ ਲੜ ਪਏ, ਫਿਰ ਪਿਆਰਿਓ ਉਹ ਅਥਾਰਟੀ ਵਾਲਿਆਂ ਨੇ ਚੈੱਕ ਕੀਤਾ, ਫਿਰ ਉਹਦੇ ਵਿੱਚੋਂ ਕਈ ਪਿਆਰਿਓ ਕਿਲੋ ਦੇ ਹਿਸਾਬ ਨਾਲ ਅਫੀਮ ਮਿਲੀ ਹੈ। ਫਿਰ ਉਹਨਾਂ ਨੇ ਉਹਨੂੰ ਇਹ ਕਰ ਦਿੱਤਾ, ਉਹਨਾਂ ਨੇ ਕੁਛ ਚੀਜ਼ਾਂ ਦੇ ਉੱਤੇ ਪਾਬੰਦੀਆਂ ਲਾਈਆਂ। ਕੁਛ ਸਾਡੇ ਵੀ ਬੰਦੇ ਪਿਆਰਿਓ ਯਾਦ ਰੱਖੋ, ਸਿੱਖੀ ਦਾ ਭੇਸ ਧਾਰਨ ਕਰਕੇ ਇੱਕ ਕਾਰਾਂ ਦੀ ਦਸਤਾਰ ਦੀ ਬਾਣੇ ਦੀ ਦੁਰਵਰਤੋਂ ਕਰਦੇ ਹਨ, ਇਹ ਸੱਚਾ ਵਚਨ ਹੈ। ਫਿਰ ਉਹਦਾ ਖਾਮਿਆਜ਼ਾ ਸਾਰੇ ਪੰਥ ਨੂੰ ਭੁਗਤਣਾ ਪੈਂਦਾ। ਫਿਰ ਉਹਨਾਂ ਨੇ ਕਿਹਾ ਕਿ ਦੇਖੋ ਜੀ ਇਹ ਦਸਤਾਰਾਂ ਦੇ ਵਿੱਚ ਇਸ ਤਰ੍ਹਾਂ ਨਸ਼ੀਲੇ ਪਦਾਰਥ ਲੁਕਾ ਕੇ ਲੈ ਕੇ ਜਾਂਦੇ, ਇਹਨਾਂ ਦੀ ਜਾਂਚ ਕਰਨੀ ਚਾਹੀਦੀ ਹੈ। ਫਿਰ ਉਹਨਾਂ ਨੂੰ ਸਮਝਾਇਆ ਗਿਆ ਹਰ ਕੋਈ ਬੰਦੇ ਇਸ ਤਰ੍ਹਾਂ ਨਹੀਂ ਹੁੰਦੇ, ਲੇਕਿਨ ਜਿਹੜਾ ਪਿਆਰਿਓ ਸਿੱਖੀ ਸਰੂਪ ਦੇ ਵਿੱਚ ਰਹਿ ਕਰਕੇ ਕਕਾਰਾਂ ਦੀ ਸਿੱਖੀ ਦੀ ਇਹ ਜਿਹੜੇ ਹਨ ਬਾਣੇ ਦੀ ਬੇਅਦਬੀ ਕਰਦਾ, ਸਭ ਤੋਂ ਪਹਿਲਾਂ ਸਾਡਾ ਫਰਜ਼ ਬਣਦਾ ਕਿ ਆਪਾਂ ਉਹਨੂੰ ਪੰਥ ਤੋਂ ਬਾਈਕਾਟ ਕਰੀਏ, ਪੰਥ ਤੋਂ ਉਹਨੂੰ ਸਜ਼ਾ ਦਵਾਈਏ। ਨਹੀਂ ਤਾਂ ਇਹਨਾਂ ਕਰਕੇ ਸਾਰੇ ਪੰਥ ਨੂੰ ਪਿਆਰਿਓ ਦੇਖੋ ਵਿਚਾਰ ਕਰੋ ਖਾਮਿਆਂ ਜਾਂ ਇੱਕ ਕਰਦਾ ਭੁਗਤਣਾ ਸਾਰਿਆਂ ਨੂੰ ਪੈਂਦਾ ਹੈ। ਸੋ ਇਹ ਸ਼ਾਸਤਰ ਜਿਹੜੇ ਨਾ ਸਤਿਕਾਰਯੋਗ ਹਨ। ਹੁਣ ਦੇਖੋ ਇਤਿਹਾਸ ਤੋਂ ਪਤਾ ਲੱਗਦਾ, ਸੋ ਇਹਨਾਂ ਨੇ ਆਪ ਬਚਨ ਕੀਤਾ ਭਾਈ ਪਰਮ ਸਿੰਘ ਜੀ ਧਰਮ ਸਿੰਘ ਜੀ ਕਹਿੰਦੇ ਹਨ, ਕਹਿਣ ਲੱਗੇ ਸਤਿਗੁਰੂ ਮਹਾਰਾਜ ਤੁਹਾਡੇ ਸਮਾਨ ਤੁਹਾਡਾ ਰੂਪ ਜਾਣ ਕਰਕੇ ਜਦੋਂ ਵੀ ਪਿਆਰਿਓ ਸਤਿਗੁਰੂ ਮਹਾਰਾਜ ਜੀ ਦਾ ਇਤਿਹਾਸ ਪੜ੍ਹ ਕੇ ਦੇਖੋ, ਕੋਈ ਵੀ ਸਿੱਖ ਜਦੋਂ ਬੇਨਤੀ ਕਰਦਾ ਮਹਾਰਾਜ ਤੁਹਾਡੇ ਦਰਸ਼ਨ ਕਿਸ ਤਰ੍ਹਾਂ ਕਰੀਏ, ਕਈਆਂ ਨੇ ਮਹਾਰਾਜ ਜੀ ਦੀਆਂ ਤਸਵੀਰਾਂ ਬਣਾਈਆਂ ਤੇ ਤਸਵੀਰ ਉਸ ਵੇਲੇ ਬਣਾਉਣ ਦੇ ਲਈ ਬੜਾ ਸਮਾਂ ਲੱਗ ਜਾਂਦਾ, ਕਈ ਨਹੀਂ ਬਣਾ ਸਕਦੇ। ਜਦੋਂ ਕਹਿੰਦੇ ਮਹਾਰਾਜ ਕਿਸ ਤਰ੍ਹਾਂ ਦਰਸ਼ਨ ਕਰੀਏ, ਸਤਿਗੁਰੂ ਮਹਾਰਾਜ ਜਾਂ ਤਾਂ ਪੋਥੀ ਸਾਹਿਬ ਕੋਈ ਗੁਟਕਾ ਸਾਹਿਬ ਦੇ ਦਿੰਦੇ, ਨਹੀਂ ਤਾਂ ਕੋਈ ਛੋਟਾ ਵੱਡਾ ਸ਼ਾਸਤਰ ਦੇ ਦਿੰਦੇ। ਕਹਿੰਦੇ ਕਿ ਗੁਰਮੁਖਾ ਭਾਵਨਾ ਦੇ ਵਿੱਚ ਭਿੱਜ ਕਰਕੇ ਬਾਣੀ ਦਾ ਜਾਪ ਕਰਕੇ ਸਿਮਰਨ ਕਰਕੇ ਇਹ ਸ਼ਸਤਰ ਦੇ ਇਹ ਪੋਥੀ ਦੇ ਬਾਣੀ ਦੇ ਦਰਸ਼ਨ ਕਰਨਾ ਕਰ ਤੇ ਇਹਦੇ ਵਿੱਚੋਂ ਤੈਨੂੰ ਮੇਰੇ ਦਰਸ਼ਨਾਂ ਦੀ ਪ੍ਰਾਪਤੀ ਹੋਵੇਗੀ। ਹੁਣ ਪਰਮ ਸਿੰਘ ਜੀ ਧਰਮ ਸਿੰਘ ਜੀ ਕਹਿੰਦੇ ਮਹਾਰਾਜ ਇਹ ਸ਼ਸਤਰ ਪੂਜ੍ਯ ਹਨ, ਤੁਹਾਡੇ ਕਮਰ ਕੱਸੇ ਦੇ ਸਜਾਏ ਹੋਏ, ਇਹ ਅਸੀਂ ਆਪਣੇ ਕਮਰ ਕੱਸੇ ਦੇ ਵਿੱਚ ਕਿਸ ਤਰ੍ਹਾਂ ਸਜਾ ਸਕਦੇ ਹਾਂ।
1: ਪ੍ਰਸੰਨ ਹੈ ਗੁਰੂ ਉਚਾਰਾ
0: ਸੁਣ ਕਰਕੇ ਮਹਾਰਾਜ ਇਹਨਾਂ ਦੀ ਭਾਵਨਾ ਨੂੰ ਵੇਖ ਕਰਕੇ ਬਹੁਤ ਜ਼ਿਆਦਾ ਪ੍ਰਸੰਨ ਹੋਏ। ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਖਾਲਸਾ ਜੀ ਭਾਈ ਪਰਮ ਸਿੰਘ ਜੀ ਧਰਮ ਸਿੰਘ ਜੀ ਤੁਹਾਡੀ ਰਸਨਾ ਹੀ ਜਿਹੜੀ ਹੈ ਇਹ ਤਲਵਾਰ ਦੀ ਧਾਰ ਵਾਂਗੂ ਤਿੱਖੀ ਹੋ ਜਾਵੇਗੀ,
1: ਤੇ
0: ਤੁਹਾਡਾ ਬਚਨ ਜਿੱਥੇ ਵੀ ਨਿਕਲ ਜਾਵੇਗਾ। ਜਿਸ ਤਰ੍ਹਾਂ ਕਿ ਤਲਵਾਰ ਦੇ ਨਾਲ ਆਪਾਂ ਕਿਸੇ ਨੂੰ ਮਾਰ ਕਰਕੇ ਝਟਕਾ ਕਰਕੇ ਪਾਰ ਲੰਘਾ ਦਿੰਦੇ ਹਾਂ, ਇਸ ਤਰ੍ਹਾਂ ਤੁਹਾਨੂੰ ਸ਼ਸਤਰ ਚੁੱਕਣ ਦੀ ਲੋੜ ਹੀ ਨਹੀਂ ਹੈ। ਤੁਹਾਡੇ ਬਚਨ ਹੀ ਅਮੋਗ ਬਾਣ ਹੋਣਗੇ, ਬਚਨਾਂ ਦਾ ਤੀਰ ਚਲਾ ਦਿੱਤਾ, ਬਚਨਾਂ ਦੇ ਸ਼ਾਸਤਰ ਚਲਾ ਦਿੱਤੇ, ਇਹਦੇ ਵਿੱਚ ਹੀ ਅਗਲਾ ਬੰਦਾ ਖਤਮ ਹੋ ਜਾਵੇਗਾ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਵਰ ਵੀ ਦਿੱਤਾ ਤੇ ਬੜਾ ਸਨਮਾਨ ਕੀਤਾ, ਬਿਠਾਉਣਾ ਕੀਤਾ। ਹੁਣ ਉੱਥੇ ਇੱਕ ਜੰਡ ਦਾ ਦਰਖਤ ਅੱਗੇ ਖੜੋਤਾ ਹੋਇਆ ਹੈ,
1: ਚੱਲ ਦਲ ਇੱਕ ਲੱਗ ਪਰਿਓ,
0: ਉਹਦੇ ਵਿੱਚ ਸਾਧ ਸੰਗਤ ਜੀ ਪਿੱਪਲ ਦਾ ਦਰਖਤ ਜਿਹੜਾ ਹੈ ਉਹ ਵਿਚਕਾਰ ਆ ਗਿਆ। ਇਹ ਵੇਖ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਵਚਨ ਕੀਤਾ,
1: ਜਬ ਚੱਲ ਦਲ ਵਧੇ ਮਹਾਨਾ,
0: ਜਦੋਂ ਇਹ ਚੱਲ ਦਲ ਭਾਵ ਕੇ ਆ ਜੰਡ ਦੇ ਦਰਖਤ ਦੇ ਉੱਤੇ ਨਾ ਪਿੱਪਲ ਦਾ ਬੀਜ ਪੈ ਗਿਆ, ਉਹਦੇ ਵਿੱਚ ਪਿੱਪਲ ਦਾ ਦਰਖਤ ਪੁੰਗਰ ਗਿਆ ਤੇ ਸਣੇ ਸਣੇ ਪਿਆਰਿਓ ਪਿੱਪਲ ਦਾ ਦਰਖਤ ਜਿਹੜਾ ਨਾ ਉਹਨੂੰ ਆਪਣੇ ਗ੍ਰਿਫਤ ਦੇ ਵਿੱਚ ਲੈ ਰਿਹਾ। ਮਹਾਰਾਜ ਜੀ ਨੇ ਕਿਹਾ ਇਹ ਉਤੋਂ ਇਹ ਪੂਰਾ ਜਦੋਂ ਇਹਨੇ ਜੰਡ ਨੂੰ ਪੂਰਾ ਢੱਕ ਲੈਣਾ ਹੈ,
1: ਜੰਡ ਕੋ ਲੇ ਦਬਾਈ,
0: ਜਦੋਂ ਆਪਣੇ ਥੱਲੇ ਨਾ ਇਹਨੇ ਜੰਡ ਨੂੰ ਦਬਾ ਲੈਣਾ,
1: ਜਿਸਤੇ ਉੱਪਰ ਲੇ ਛਾਈ,
0: ਹਰ ਪਾਸੇ ਫਿਰ ਸਿਰਫ ਨਿਮਿਤ ਮਾਤਰ ਜੰਡ ਦਾ ਦਰਖਤ ਨਜ਼ਰ ਆਵੇਗਾ, ਉਤੋਂ ਇਹ ਪਿੱਪਲ ਦਾ ਦਰਖਤ ਇਹਨੂੰ

ਜਿਹੜਾ ਅੱਜ ਜਿਹੜਾ ਹੈ ਅੱਜ ਤਾਂ ਛੋਟਾ ਹੈ, ਅੱਜ ਤਾਂ ਬੱਚਾ ਹੈ ਇਹ ਖਾਲਸਾ। ਜਿਸ ਤਰ੍ਹਾਂ ਬੱਚਾ ਜਿਹੜਾ ਪਿਆਰਿਓ ਉਹ ਸਭ ਸ਼ਕਤੀਆਂ ਉਹਦੇ ਅੰਦਰ ਹੁੰਦੀਆਂ, ਲੇਕਿਨ ਇੱਕ ਸਮਾਂ ਚਾਹੀਦਾ ਹੈ, ਉਹੀ ਸਮਾਂ ਉਹ ਬੱਚੇ ਨੂੰ ਮਿਲ ਜਾਵੇ, ਉਹੀ ਬੱਚੇ ਅੱਗੇ ਵੱਧ ਕਰਕੇ ਰਾਜੇ ਮਹਾਰਾਜੇ ਮਹਾਬਲੀ ਬਣਦੇ ਹਨ। ਸੋ ਮਹਾਰਾਜ ਨੇ ਕਿਹਾ ਅੱਜ ਉਹ ਸਾਰੀ ਊਰਜਾ ਤਾਕਤਾਂ ਸਾਡੇ ਸਿੱਖਾਂ ਦੇ ਵਿੱਚ ਖਾਲਸੇ ਦੇ ਵਿੱਚ ਹੈ, ਲੇਕਿਨ ਖਾਲਸਾ ਛੋਟਾ ਹੈ। ਅੱਗੇ ਜਾ ਕਰਕੇ ਸਮਾਂ ਜਿਸ ਤਰ੍ਹਾਂ ਬੱਚਾ ਜਦੋਂ ਉਮਰ ਵੱਧਦੀ ਆ ਉਹਦੀ ਤਾਕਤ ਵਿੱਚ ਵੀ ਇਜ਼ਾਫਾ ਹੁੰਦਾ, ਇਸ ਤਰ੍ਹਾਂ ਗੁਰੂ ਕਾ ਖਾਲਸਾ ਵੀ ਬਹੁਤ ਜ਼ਿਆਦਾ ਵਧੇਗਾ, ਇਹਦਾ ਤੇਜ਼ ਪ੍ਰਤਾਪ ਵੀ ਬੜਾ ਵਧੇਗਾ। ਇਹ ਇੱਕ ਗੱਲ ਯਾਦ ਰੱਖੋ ਪਿਆਰਿਓ, ਆ ਪਿੱਪਲ ਦਾ ਦਰਖਤ ਜਿਹੜਾ ਹੁੰਦਾ ਨਾ, ਇਹ ਪਿੱਪਲ ਦਾ ਦਰਖਤ ਪਿਆਰਿਓ ਕਈ ਵਾਰੀ ਆਪ ਜੀ ਨੇ ਵੇਖਿਆ ਹੋਵੇਗਾ ਪੱਥਰ ਦੇ ਵਿੱਚ ਆਵੇ ਪੱਥਰਾਂ ਨੂੰ ਪਾੜ ਕੇ ਰੱਖ ਦਿੰਦਾ, ਇਹ ਦਰਖਤ ਪਿਆਰਿਓ ਕੰਧਾਂ ਦੇ ਵਿੱਚ ਲੱਗ ਜਾਂਦਾ। ਕਈ ਵਾਰੀ ਆਪਨੇ ਵੇਖਿਆ ਹੋਵੇਗਾ ਛੱਤਾਂ ਦੇ ਉੱਤੇ ਕੰਧਾਂ ਦੇ ਉੱਤੇ ਲੱਗ ਜਾਵੇ ਤੇ ਇਹ ਪਿਆਰਿਓ ਛੇਤੀ ਕਰਕੇ ਨਹੀਂ ਮਰਦਾ, ਤੇ ਇੱਕ ਵਾਰੀ ਇਹਦੀਆਂ ਜੜਾਵਾਂ ਇਹ ਹੋ ਜਾਣ ਤੇ ਇਹ ਦੂਜੇ ਦਰਖਤ ਨੂੰ ਆਪਣੇ ਹੇਠਾਂ ਪਨਪਣ ਨਹੀਂ ਦਿੰਦਾ, ਉਹਨੂੰ ਆਪਣੇ ਵਿੱਚ ਹੀ ਮਿਲਾ ਲੈਂਦਾ। ਬਹੁਤ ਸਾਰੇ ਪਿਆਰਿਓ ਇਹੋ ਜਿਹੇ ਦਰਖਤ ਜਿਹੜੇ ਹਨ, ਕਈ ਵਾਰੀ ਤਾਂ ਵੇਖਿਆ ਜਾਂਦਾ ਪਿਆਰਿਓ ਪੰਜ ਪੰਜ ਦਰਖਤ ਜਿਹੜੇ ਇੱਕੋ ਉਹਦੀ ਪਿਆਰਿਓ ਠੂਠ ਜਿਹੜਾ ਹੁੰਦਾ ਹੈ।

0: ਉਹਦੀ ਜੜ ਜਿਹੜੀ ਹੈ ਮੁੱਖ ਜਿਹੜਾ ਪੇਡਾ ਜਿਹੜਾ ਹੁੰਦਾ ਇੱਕ ਹੁੰਦਾ ਉਹਦੇ ਉੱਤੇ ਚਾਰ ਚਾਰ ਪੰਜ ਪੰਜ ਦਰਖਤ ਆਏ ਤੇ ਖਾਸ ਕਰਕੇ ਪਿੱਪਲ ਦਾ ਦਰਖਤ ਤਾਂ ਹੀ ਤਾਂ ਇਹਨੂੰ ਦੇਵ ਦਰਖਸ਼ ਬੋਲਦੇ ਹਨ ਇਹ ਪਿਆਰਿਓ ਕਿੱਥੇ ਆ ਜਾਵੇ ਨਾ ਛੇਤੀ ਇਹ ਨਿਸ਼ਤੋ ਨਬੂਦ ਨਹੀਂ ਹੁੰਦਾ ਤੇ ਦੂਜੇ ਨੂੰ ਆਪਣੇ ਹੇਠਾਂ ਦਬਾ ਲੈਂਦਾ ਕਈ ਆਪਨੇ ਵੇਖਿਆ ਹੋਵੇਗਾ ਕਿ ਭਾਈ ਆ ਜਿਹੜਾ ਨਿੰਮ ਦਾ ਦਰਖਤ ਉਹਦੇ ਉੱਤੇ ਪਿੱਪਲ ਆ ਗਿਆ ਕਈ ਵਾਰੀ ਪਿਆਰਿਓ ਬੋੜ ਦੇ ਦਰਖਤ ਦੇ ਉੱਤੇ ਆ ਜਾਂਦੇ ਹਨ ਕਈ ਵਾਰੀ ਕੋਈ ਦੂਜੇ ਤੀਜੇ ਦੇ ਉੱਤੇ ਇਸ ਤਰ੍ਹਾਂ ਹੀ ਪਿਆਰਿਓ ਜੰਡ ਦਾ ਦਰਖਤ ਸੀ ਤੇ ਫਿਰ ਇਹ ਪਿੱਪਲ ਦਾ ਦਰਖਤ ਔਰ ਇੱਕ ਗੱਲ ਯਾਦ ਰੱਖਣ ਵਾਲੀ ਹੈ ਕੋਈ ਵੀ ਪੰਖੇਰੂ ਜਦੋਂ ਇਹਦਾ ਬੀਜ ਖਾ ਕਰਕੇ ਜਦੋਂ ਪਿਆਰਿਓ ਉਹਦੀ ਵਿੱਠ ਕਰਦਾ ਉਹਦੇ ਵਿੱਠ ਦੇ ਵਿੱਚੋਂ ਹੀ ਪਿਆਰਿਓ ਆ ਜਿਹੜਾ ਬੂਟਾ ਪੇਡਾ ਜਿਹੜਾ ਜਨਮ ਲੈਂਦਾ ਸਮਝ ਲਿਓ ਕਿਸੇ ਪੰਖੇਰੂ ਨੇ ਇਹ ਜਿਹੜਾ ਇਹਦੇ ਬੀਜ ਖਾ ਕਰਕੇ ਪਿੱਪਲ ਦੇ ਉਹਨੇ ਕਿਸੇ ਦਰਖਤ ਦੇ ਉੱਤੇ ਵਿੱਠ ਕਰ ਦਿੱਤਾ ਉੱਥੇ ਥੋੜ੍ਹੀ ਕੁ ਮਿੱਟੀ ਵੀ ਮਿਲ ਗਈ ਉਹਦੇ ਵਿੱਚ ਹੀ ਪਿਆਰਿਓ ਇਹਦੀਆਂ ਜੜ੍ਹਾਂ ਪੁੰਗਰ ਜਾਂਦੀਆਂ ਇਹਦੀ ਜੜ੍ਹ ਦੇ ਵਿੱਚ ਇੱਕ ਇਹੋ ਜਿਹਾ ਰਸਾਇਣ ਕੈਮੀਕਲ ਹੁੰਦਾ ਉਹ ਦਰਖਤ ਨੂੰ ਪਾੜ ਕਰਕੇ ਹੁਣ ਮਿੱਟੀ ਦੇ ਵਿੱਚ ਹੋਵੇ ਤੇ ਗੱਲ ਵੱਖਰੀ ਹੈ ਲੇਕਿਨ ਉਹ ਕੀ ਕਰਦਾ ਉਹ ਉਹਦਾ ਬੇਟਾ ਦਰਖਤ ਨੂੰ ਪਾੜ ਕਰਕੇ ਉਹਦੇ ਅੰਦਰੋਂ ਪਿਆਰਿਓ ਉਹਦੀ ਤਾਕਤ ਪਾਣੀ ਜੋ ਵੀ ਲੋੜੀਂਦੀ ਚੀਜ਼ ਜਿਹੜੀ ਹੈ ਉਹਦੇ ਵਿੱਚੋਂ ਪ੍ਰਾਪਤ ਹੁੰਦਾ ਇਹ ਆਪਣਾ ਵਾਅਦਾ ਕਰਕੇ ਉਹਨੂੰ ਇੱਕ ਸਮੇਂ ਤੋਂ ਬਾਅਦ ਦਬਾ ਦਿੰਦਾ ਹੈ ਸੋ ਇਸ ਤਰ੍ਹਾਂ ਜੰਡ ਦੇ ਉੱਤੇ ਪਿੱਪਲ ਸੀ ਤੇ ਪਿੱਪਲ ਛੋਟਾ ਸੀ ਪਿਆਰਿਓ ਮਹਾਰਾਜ ਨੇ ਕਿਹਾ ਹੌਲੀ ਹੌਲੀ ਇਹ ਪਿੱਪਲ ਦਾ ਦਰਖਤ ਇੰਨਾ ਵੱਧ ਜਾਵੇਗਾ ਵੱਧ ਕਰਕੇ ਇਹਨੇ ਪੂਰੇ ਜੰਡ ਨੂੰ ਜਿਹੜਾ ਹੈ ਆਪਣੇ ਵਿੱਚ ਇਹਨੇ ਸਮਾ ਲੈਣਾ ਉਸ ਵੇਲੇ ਖਾਲਸੇ ਦਾ ਬੜਾ ਤੇਜ ਪ੍ਰਤਾਪ ਵਧੇਗਾ
1: ਖਾਲਸੇ ਟੇਕਿਓ ਮਾਥਾ
0: ਸੁਣ ਕਰਕੇ ਸਾਰੇ ਸਿੰਘਾਂ ਨੇ ਮਹਾਰਾਜ ਜੀ ਦੇ ਚਰਨਾਂ ਵਿੱਚ ਮੱਥਾ ਟੇਕਣਾ ਕੀਤਾ
1: ਧੰਨ ਧੰਨ ਤੁਮ ਸ੍ਰੀ
0: ਸਾਰੇ ਉਚਾਰਨ ਕਰਦੇ ਹਨ ਆਪਾਂ ਵੀ ਰਸਨਾ ਪਵਿੱਤਰ

0: ਸਾਰਿਓ ਉਸ ਨਗਰ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਪ੍ਰਸ਼ਾਦਾ ਪਾਣੀ ਛਕਣਾ ਕੀਤਾ। ਅਗਲੇ ਪੈਂਡੇ ਦੇ ਲਈ ਪਾਤਸ਼ਾਹ ਜੀ ਤਿਆਰ ਹੋਏ ਹਨ।
1: ਬੈਠੇ ਸ੍ਰੀ ਸਤਿਗੁਰੂ ਗਮਨੇ ਪੰਥ ਮਝਾਰਾ।
0: ਸਤਿਗੁਰੂ ਮਹਾਰਾਜ ਜੀ ਘੋੜੇ ਦੇ ਉੱਤੇ ਚੜ ਕੇ ਵਿਰਾਜ

0: ਸਿੰਘ ਸਕਲ ਚੜ ਗਏ,
1: ਸਾਰੇ ਸਿੰਘ ਜਿਹੜੇ ਪਿਆਰਿਓ ਉਹ ਪਿੱਛੇ ਚੜ ਗਏ ਹਨ ਘੋੜਿਆਂ ਦੇ ਉੱਤੇ।
0: ਰਾਮ ਸਿੰਘ ਭਗਤੂ ਕਾ ਤਹਾਂ,
1: ਭਾਈ ਭਗਤੂ ਦੇ ਆਸ ਬੰਸ ਵਿੱਚੋਂ ਭਾਈ ਰਾਮ ਸਿੰਘ ਜਿਹੜਾ ਹੈ, ਇਹਨੇ ਕੀ ਕੀਤਾ ਪਿਆਰਿਓ? ਇਹ ਹੁਣ ਭਜਨਾ ਚਾਹੁੰਦਾ ਹੈ ਮਹਾਰਾਜ ਜੀ ਤੋਂ। ਇਹਨੇ ਵੇਖਿਆ ਰਾਮ ਸਿੰਘ ਨੇ ਕਿ ਭਾਈ ਹੁਣ ਗੁਰੂ ਮਹਾਰਾਜ ਜੀ ਚੱਲ ਗਏ, ਸਿੰਘ ਵੀ ਪਿਆਰਿਓ ਚੱਲ ਗਏ। ਉਹ ਕਹਿਣ ਲੱਗੇ ਰਾਮ ਸਿੰਘ ਕੀ ਕਰ ਰਿਹਾ ਭਾਈ, ਚਲੋ ਨਾਲ ਚੱਲੀਏ। ਕਹਿਣ ਲੱਗਾ ਨਹੀਂ ਭਾਈ, ਥੋੜਾ ਜਿਹਾ ਕੰਮ ਰਹਿ ਗਿਆ ਜੀ, ਉਹ ਸਮਾਨ ਚੱਕਣਾ ਜੀ, ਜਾਂ ਮੈਂ ਦੀਰਘ ਸ਼ੰਕਾ ਲਘੂ ਸ਼ੰਕਾ ਕਰਨੀ। ਇੰਜ ਕਹਿ ਕਰਕੇ ਸਿੰਘਾਂ ਨੂੰ ਅੱਗੇ ਤੋਰ ਦਿੱਤਾ, ਆਪ ਪਿੱਛੇ ਰੁਕ ਗਿਆ।
0: ਦੂਰ ਉਲੰਘੇ
1: ਜਦੋਂ ਪਿਆਰਿਓ ਇਹਨੇ ਟਾਲਮ ਟੋਲਾ ਕਰ ਲਿਆ, ਵੇਖਿਆ ਮਹਾਰਾਜ ਜੀ ਵੀ ਚੱਲ ਗਏ, ਕਿਉਂਕਿ ਮਹਾਰਾਜ ਜੀ ਅੱਗੇ ਨਿਕਲ ਗਏ। ਸਿੰਘ ਕਹਿਣ ਲੱਗੇ ਚਲੋ ਭਾਈ ਰਾਮ ਸਿੰਘ ਜੀ ਅੱਗੇ ਹੌਲੀ ਆ ਜਾਓ। ਕਹਿਣ ਲੱਗਾ ਨਹੀਂ ਖਾਲਸਾ ਜੀ, ਤੁਸੀਂ ਚਲੋ, ਮੈਂ ਬਸ ਆ ਕੰਮ ਕਰਕੇ ਆਉਣਾ ਹੀ ਹੈ। ਉਹਨੇ ਵੇਖਿਆ ਚਲਾਕੀ ਵਰਤੀ, ਜਦੋਂ ਸਾਰੇ ਸਿੰਘ ਚੱਲ ਗਏ, ਉਹਨਾਂ ਨੂੰ ਵੇਖਿਆ ਕਿ ਦੂਰ ਚੱਲ ਗਏ, ਤੁਰੰਤ ਪਿਆਰਿਓ ਮੌਕਾ ਸਾਂਭ ਕਰਕੇ ਇਹਨੇ ਘੋੜੇ ਨੂੰ ਪਿਛਾਂ ਮੋੜਨਾ ਕੀਤਾ।
0: ਸਿੰਘ ਵਾਹਨ ਦੌੜਾ,
1: ਹੁਣ ਇੱਕ ਸਿੰਘ ਨੇ ਵਾਹਨ ਘੋੜੇ ਨੂੰ ਦੌੜਾਉਣਾ ਕੀਤਾ। ਉਹਨੇ ਜਦੋਂ ਵੇਖਿਆ ਕਿ ਰਾਮ ਸਿੰਘ ਜਿਹੜਾ ਪਿੱਛੋਂ ਦੀ ਪਿੱਛੇ ਭੱਜ ਗਿਆ, ਉਹ ਆਇਆ ਆ ਕਰਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਹਿਣ ਲੱਗਾ,
0: ਰਾਮ ਸਿੰਘ ਭਾਈ ਭਜ ਚੱਲੇ।
1: ਕਹਿਣ ਲੱਗੇ ਸਤਿਗੁਰੂ ਮਹਾਰਾਜ, ਭਾਈ ਭਗਤੂ ਦੇ ਵਿੱਚੋਂ ਭਾਈ ਰਾਮ ਸਿੰਘ ਜਿਹੜਾ ਨਾ, ਇਹ ਭਗੌੜਾ ਬਣ ਗਿਆ, ਭੱਜ ਗਿਆ। ਇਹਨੇ ਇਹਨੂੰ ਅਸੀਂ ਕਿਹਾ ਵੀ ਚੱਲ ਭਾਈ, ਤੇ ਇਹਨੇ ਟਾਲਮ ਟੋਲਾ ਕੀਤਾ, ਕਹਿਣ ਲੱਗਾ ਜੀ ਇਹ ਸਮਾਨ ਲੈਣਾ ਜੀ ਆ ਕਰਨਾ, ਦੀਰਘ ਅੱਗੇ ਨਿਕਲ ਗਏ, ਪਿੱਛੋਂ ਦੀ ਪਿੱਛੇ ਦੌੜ ਗਿਆ, ਭੱਜ ਗਿਆ। ਹੁਣ ਸੁਣ ਕਰਕੇ ਮਹਾਰਾਜ ਜੀ ਵੀਰਾਸ ਵਿੱਚ ਆਏ। ਮਹਾਰਾਜ ਜੀ ਨੇ ਇੱਕ ਸਿੱਖ ਨੂੰ ਭੇਜਿਆ, ਜਾਓ ਭਾਈ ਰਾਮ ਸਿੰਘ ਨੂੰ ਬੁਲਾਓ,
0: ਆਨ ਹਮਾਰੇ ਦੇਹੋ ਨਹਿ,
1: ਹੁਣ ਉਹਨੂੰ ਜਾ ਕਰਕੇ ਸਾਡੀ ਆਨ ਦਿਓ। ਕਹਿਣ ਕਿਹੋ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ, ਭਾਈ ਤੈਨੂੰ ਮਹਾਰਾਜ ਜੀ ਦਾ ਬਚਨ ਜਿਹੜਾ ਇਹਦਾ ਅਸੀਂ ਤੈਨੂੰ ਸੌ ਪਾ ਰਹੇ ਹਾਂ, ਸਮਝ ਲਿਓ ਆਨ ਦੇ ਰਹੇ ਹਾਂ ਕਿ ਤੂੰ ਭੱਜ ਕੇ ਨਾ ਜਾਵੀਂ, ਗੁਰੂ ਮਹਾਰਾਜ ਜੀ ਦੇ ਕੋਲ ਵਾਪਸ ਆ ਜਾ, ਮਹਾਰਾਜ ਜੀ ਦੇ ਕੋਲੋਂ ਆਗਿਆ ਲੈ ਕਰਕੇ, ਇੰਜ ਨਾ ਭਗੌੜਾ ਬਣ

ਕੇ ਬੰਦੇ ਜਾਂਦੇ ਇੱਕ ਭਗੌੜਾ ਹੁੰਦਾ ਪਿਆਰਿਓ, ਇੱਕ ਆਗਿਆਕਾਰੀ ਹੁੰਦਾ ਆਗਿਆ ਲੈ ਕੇ ਜਾਂਦਾ। ਮਹਾਰਾਜ ਨੇ ਕਿਹਾ ਜੇ ਜਾਣਾ ਹੀ ਨਾ ਸਾਡੇ ਤੋਂ ਆਗਿਆ ਲੈ ਕਰਕੇ ਜਾ, ਤੈਨੂੰ ਆਗਿਆ ਦਵਾਂਗੇ, ਭਗੌੜਾ ਬਣ ਕਰਕੇ ਨਾ ਜਾ, ਕਿਉਂਕਿ ਜਿਹੜੇ ਭਗੌੜੇ ਹੁੰਦੇ ਨਾ, ਸਾਹਿਬ ਸੰਕਟ ਵੈ ਸੇਵਕ ਭੱਜੈ। ਸੇਵਕ ਜਦੋਂ ਭੱਜ ਜਾਂਦਾ ਨਾ ਸਾਹਿਬ ਦੇ ਅੱਗੋਂ, ਚਿਰੰਕਾਲ ਨਾ ਜੀਵੈ ਦਉ ਕੁਲ ਲੱਜੈ, ਚਿਰਕਾਲ ਨਹੀਂ ਜੀਵਤ ਰਹਿ ਸਕਦਾ। ਉਹ ਮਹਾਰਾਜ ਜੀ ਦਾ ਭੇਜਿਆ ਹੋਇਆ ਸਿੰਘ ਆ ਗਿਆ ਰਾਮ ਸਿੰਘ ਕੋਲ, ਕਹਿਣ ਲੱਗਾ ਰਾਮ ਸਿੰਘ ਜੀ ਠਹਿਰ ਜਾ।

0: ਮਹਾਰਾਜ ਜੀ ਦਾ ਵਚਨ ਹੈ ਭਾਈ ਆਨ ਹੈ, ਇਹ ਲਕੀਰ ਨੂੰ ਨਾ ਟੱਪ, ਵਾਪਸ ਚੱਲ ਜਾ। ਇਹ ਲਕੀਰ ਨੂੰ ਟੱਪ ਗਿਆ ਤੇ ਤੂੰ ਗੁਰੂ ਮਹਾਰਾਜ ਜੀ ਦਾ ਦੇਣਦਾਰ ਹੋਵੇਗਾ। ਚੱਲ ਮਹਾਰਾਜ ਜੀ ਦੇ ਨਾਲ ਚੱਲ ਭਾਈ, ਹਰ ਸੁਖਾਂ ਦੀ ਪ੍ਰਾਪਤੀ ਹੋਵੇਗੀ।
1: ਖੁਸ਼ੀ ਲਈ
0: ਤੇ ਤੂੰ ਨਾ, ਜੇ ਹਟਣਾ ਹੀ ਹੈ ਤੇ ਮਹਾਰਾਜ ਨੂੰ ਬੇਨਤੀ ਕਰ ਦਿੰਦੋ, ਕਿਉਂਕਿ ਦੇਖੋ ਗੁਰੂ ਮਹਾਰਾਜ ਇਹਦਾ ਭਰਾ ਸੀ ਫਤਿਹ ਸਿੰਘ, ਆਪ ਨੂੰ ਯਾਦ ਹੋਵੇਗਾ ਪਿਆਰੇ। ਮਹਾਰਾਜ ਨੂੰ ਕਹਿਣ ਲੱਗਾ, ਮਹਾਰਾਜ ਦੋ ਭਰਾ ਹਨ, ਅਸੀਂ ਦੋਵੇਂ ਆ ਗਏ, ਪਰਿਵਾਰ ਨੂੰ ਕਿਸਨੇ ਸਾਹਮਣਾ ਹੈ, ਕਿਰਪਾ ਕਰੋ ਮਹਾਰਾਜ ਫਤਿਹ ਸਿੰਘ ਨੂੰ ਭੇਜ ਦੇਵਾਂਗਾ, ਮੈਂ ਤੁਹਾਡੇ ਨਾਲ ਹੋਵਾਂਗਾ। ਹੁਣ ਪਹਿਲੇ ਭਰਾ ਨੂੰ ਭਜਾ ਦਿੱਤਾ, ਮਹਾਰਾਜ ਨੇ ਕਿਹਾ ਅੱਛਾ ਭਾਈ। ਮਹਾਰਾਜ ਨੇ ਉਸ ਵੇਲੇ ਵੀ ਕਿਹਾ, ਰਾਮ ਸਿਆਂ ਤੂੰ ਫਤਿਹ ਸਿੰਘ ਨੂੰ ਭੇਜ ਰਿਹਾ, ਤੂੰ ਵੀ ਭਗੌੜਾ ਬਣ ਕੇ ਭੱਜ ਜਾਣਾ। ਕਹਿਣ ਲੱਗਾ ਨਹੀਂ ਮਹਾਰਾਜ, ਤੁਹਾਡੇ ਨਾਲ ਨਿਭਾਂਗਾ। ਹੁਣ ਭੱਜ ਗਿਆ, ਮਹਾਰਾਜ ਨੇ ਕਿਹਾ ਕਿ ਨਾ ਜਾ ਭਾਈ, ਇਸ ਤਰ੍ਹਾਂ ਤੇਰੇ ਵਰਗੇ ਸਿਆਣੇ ਬੰਦੇ ਨੂੰ ਭੱਜ ਕੇ ਜਾਣਾ ਨਾ ਚੰਗਾ ਨਹੀਂ ਲੱਗਦਾ, ਦੋਵੇਂ ਕੁੱਲ ਨੂੰ ਤੇਰੀ ਕਲੰਕ ਲੱਗ ਜਾਵੇਗੀ। ਲੋਕਾਂ ਨੇ ਕਹਿਣਾ ਜੀ ਕਿ ਆ ਭਗੌੜਾ ਰਾਮ

0: ਕੇ ਬੇਨਤੀ ਕਰ ਦਿਓ, ਦੱਸ ਦਿਓ ਮਹਾਰਾਜ ਨੂੰ ਕਿ ਮੈਂ ਦੱਖਣ ਦੇ ਵਿੱਚ ਨਹੀਂ ਜਾ ਸਕਦਾ ਹਾਂ,
1: ਘਰ ਕੇ ਕਾਜ ਅਨਕ ਬਿਧਿ
0: ਚਹਿਰਾ, ਘਰ ਦੇ ਵਿੱਚ ਤਾਂ ਬੜੇ ਕਾਰਜ ਹਨ,
1: ਮੈਂ ਰਹਾਂ ਮਿਲੋ ਨਹੀਂ ਜਾ,
0: ਮੈਂ ਰਹਿਣਾ ਵੀ ਨਹੀਂ ਹੈ ਨਾਲ ਮਹਾਰਾਜ ਜੀ ਨੂੰ, ਮਿਲਣਾ ਵੀ ਨਹੀਂ ਹੈ, ਬਸ ਮੈਂ ਹੁਣ ਨਿਕਲ ਗਿਆ ਸੋ ਨਿਕਲ ਗਿਆ।
1: ਬੰਦਨਾ ਇਸ ਹੀ
0: ਕਹਿੰਦਾ, ਉਸ ਵੇਲੇ ਘੋੜੇ ਤੋਂ ਉਤਰ ਕਰਕੇ ਉਸ ਪਾਸੇ ਮਹਾਰਾਜ ਜੀ ਦੇ ਵੱਲ ਜਿਹੜੇ ਦਿਸ਼ਾ ਨੂੰ ਉੱਥੇ ਮੱਥਾ ਟੇਕ ਦਿੱਤਾ, ਕਹਿਣ ਲੱਗਾ ਕਿ ਮਹਾਰਾਜ ਕਹਿੰਦੇ ਨਾ ਬੁਲਾਓ ਸਾਡੇ ਕੋਲ ਤੇ ਕਹਿ ਦਿਓ ਮਹਾਰਾਜ। ਉਹਨੇ ਆਪ ਜੀ ਦੇ ਅੱਗੇ ਇੱਥੋਂ ਹੀ ਮੱਥਾ ਟੇਕ ਦਿੱਤਾ, ਇੰਜ ਕਹਿ ਕਰਕੇ ਉਹ ਸਿੱਖ ਨੇ ਜੋ ਲਕੀਰ ਖਿੱਚੀ ਸੀ ਨਾ ਉਹਨੂੰ ਲੰਘ ਕਰਕੇ ਆਪਣੇ ਘਰ ਨੂੰ ਚੱਲ ਗਿਆ। ਵੇਖ ਕਰਕੇ ਸਿੰਘ ਬੜੇ ਹੈਰਾਨ ਹੋਏ ਹਨ, ਜਾ ਕਰਕੇ ਸਤਿਗੁਰੂ ਮਹਾਰਾਜ ਜੀ ਨੂੰ ਦੱਸ ਦਿੱਤਾ,
1: ਲਕੀਰ
0: ਕਹਿਣ ਲੱਗੇ ਮਹਾਰਾਜ ਰਾਮ ਸਿੰਘ ਤਾਂ ਲਕੀਰ ਟੱਪ ਕੇ ਭਗੌੜਾ ਬਣ ਕਰਕੇ ਭੱਜ ਗਿਆ,
1: ਧੀਰਜ ਉਰ
0: ਇਹ ਚਾਹੁੰਦਾ ਕਿ ਮੈਂ ਘਰ ਨੂੰ ਜਾਵਾਂ, ਇਹਦਾ ਧੀਰਜ ਟੁੱਟ ਗਿਆ ਹੈ। ਹੁਣ ਮਹਾਰਾਜ ਉਹਨੂੰ ਬੜਾ ਯਤਨ ਕੀਤਾ ਸਮਝਾਇਆ, ਇਹ ਹਟਦਾ ਹੀ ਨਹੀਂ ਹੈ। ਉਸ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਨੇ ਆਪਣਾ ਰੁਮਾਲ ਭੇਜਿਆ, ਦੇਖੋ ਮਹਾਰਾਜ ਆਪਣੇ ਸਿੱਖ ਨੂੰ ਬਚਾਉਣਾ ਚਾਹੁੰਦੇ, ਮਹਾਰਾਜ ਨੇ ਕਿਹਾ ਆ ਸਾਡਾ ਰੁਮਾਲ ਉਹਦੇ ਅੱਗੇ ਪਾ ਦਿਓ।
1: ਗੁਰੂ ਪਾਗ ਇਹ ਜਾਨ
0: ਤੇ ਮਹਾਰਾਜ ਨੇ ਕਿੰਨਾ ਵੱਡਾ ਵਚਨ ਕੀਤਾ ਭਾਈ, ਦੇਖੋ ਮਹਾਰਾਜ ਭੂਲੇ ਸਿੱਖ ਗੁਰੂ ਸਮਝਾਏ, ਉਜੜ ਜਾਂਦੇ ਮਾਰਗ ਪਾਏ, ਉਜੜ ਰਿਹਾ ਸੀ ਮਹਾਰਾਜ ਨੂੰ ਪਤਾ ਕਿ ਇਹ ਜੇ ਚੱਲ ਗਿਆ ਨਾ ਇਹਦੇ ਨਾਲ ਕੀ ਪਹਾਣਾ ਵਰਤਣਾ ਹੈ, ਭਗੌੜਾ ਬਣ ਕੇ ਚੱਲ ਜਾਵੇਗਾ ਨਾ ਸਾਧ ਸੰਗਤ ਜੀ, ਫਿਰ ਇਹੋ ਜਿਹੀ ਕਲੰਕ ਇਹੋ ਜਿਹੀ ਗਾਲ ਲੱਗ ਜਾਂਦੀ ਹੈ, ਲੋਕੀ ਛੱਡਦੇ ਨਹੀਂ, ਕਹਿੰਦੇ ਉਹ ਭਗੌੜਿਆਂ ਦੇ ਵਿੱਚੋਂ ਜੀ ਆ ਭਗੌੜਾ, ਉਹ ਭਗੌੜਾ ਰਾਮ ਸਿੰਘ, ਉਹ ਇਸ ਤਰ੍ਹਾਂ ਕਹਿਣਗੇ ਭਾਈ ਭਗਤੂ ਦੀ ਕੁੱਲ ਨੂੰ ਗਾਲ ਲੱਗ ਜਾਵੇਗੀ। ਤਾਂ ਕਰਕੇ ਮਹਾਰਾਜ ਨੇ ਕਿਹਾ ਆ ਸਾਡਾ ਵਸਤਰ ਉਹਦੇ ਅੱਗੇ ਪਾ ਦਿਓ ਤੇ ਕਹਿ ਦਿਓ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਦਸਤਾਰ ਹੈ, ਪੱਗ ਹੈ,
1: ਉਲੰਘਣਾ ਬਨ ਹੈ ਸੋ ਮਾਨ
0: ਤੇ ਹੁਣ ਭਾਈ ਮਹਾਰਾਜ ਜੀ ਦਾ ਵਚਨ ਮੰਨ ਲੈ, ਇਹਨੂੰ ਨਾ ਉਲੰਘਣਾ ਕਰ। ਸੁਣ ਕਰਕੇ ਸਿੰਘ ਨੇ ਪਿਆਰੇ ਘੋੜੇ

0: ਉਲੰਘਣ ਕਹਿਣ ਲੱਗਾ ਕਿ ਮਹਾਰਾਜ ਨੇ ਕਿਹਾ ਮੇਰੀ ਦਸਤਾਰ ਹੈ ਭਾਈ ਸਮਝ ਲੈ, ਆਮ ਬਸਤਰ ਸੀ ਦਸਤਾਰ ਨਹੀਂ ਸੀ ਪਿਆਰਿਓ। ਮਹਾਰਾਜ ਨੇ ਕਿਹਾ ਇਹਨੂੰ ਜੇ ਲੰਘ ਗਿਆ ਇੰਜ ਹੋਵੇਗਾ ਕਿ ਮੇਰੇ ਦਸਤਾਰ ਦੇ ਉੱਤੇ ਛਾਲ ਮਾਰ ਕੇ ਟੱਪ ਕਰਕੇ ਤੂੰ ਲੰਘ ਗਿਆ, ਪਾਪ ਤੈਨੂੰ ਲੱਗੇਗਾ। ਤੇ ਪਿੱਛੇ ਹਟ ਜਾ ਭਾਈ, ਆ ਕਰਕੇ ਮਿਲ। ਮਹਾਰਾਜ ਜੀ ਆਪ ਤੈਨੂੰ ਐਨ ਵਧੀਆ ਤੈਨੂੰ ਸਿਰੋਪਾਓ ਦੇ ਕੇ ਤੋੜਨਾ ਚਾਹੁੰਦੇ ਹਨ।
1: ਇਸੀ ਬਾਤ ਮੈਂ ਲੱਖ ਨਿਜ ਪਹਿਲੋ।
0: ਹੁਣ ਇਹਦੇ ਵਿੱਚ ਸਿੱਖਾਂ ਨੇ ਵੀ ਬੜਾ ਸਮਝਾਇਆ, ਭਾਈ ਇੰਨੀ ਸੇਵਾ ਕੀਤੀ ਇੱਕ ਘੜੀ ਕੇ ਕਾਰਨ ਮਤ ਕਲੰਕ ਰਹਿ ਜਾਏ, ਇੱਕ ਘੜੀ ਦੇ ਲਈ ਤੈਨੂੰ ਕਲੰਕ ਨਾ ਲੱਗ ਜਾਵੇ, ਬਚ ਜਾ ਤੂੰ।
1: ਰਾਮ ਸਿੰਘ ਬੋਲਿਓ ਮੈਂ
0: ਤੇ ਉਸ ਵੇਲੇ ਰਾਮ ਸਿੰਘ ਨੇ ਕਹਿ ਦਿੱਤਾ ਨਹੀਂ ਜੀ ਮੈਂ ਤਾਂ ਜਾਣਾ ਹੀ ਹੈ, ਮੈਨੇ ਨਿਸ਼ਚਾ ਕਰ ਲਿਆ ਮੈਂ ਪਿਛਾ ਨਹੀਂ ਹਟਣਾ।
1: ਦੂਰ ਦੇਸ਼ ਹਮ
0: ਕਹਿੰਦਾ ਮਹਾਰਾਜ ਤਾਂ ਦੱਖਣ ਜਾਣਾ, ਦੱਖਣ ਤਾਂ ਬਹੁਤ ਦੂਰ ਹੈ ਭਾਈ, ਤੇ ਉੱਥੇ ਤਾਂ ਪਤਾ ਹੀ ਨਹੀਂ ਚੱਲ ਰਿਹਾ ਕਿ ਮੇਰਾ ਹਾਨ ਹੋਵੇਗਾ ਜਾਂ ਮੇਰਾ ਲਾਭ ਹੋਵੇਗਾ। ਹੁਣ ਮੈਨੂੰ ਮੈਂ ਵੇਖਿਆ ਬੜਾ ਯਤਨ ਕੀਤਾ, ਮੈਨੂੰ ਆਪਣਾ ਪਰਿਵਾਰ ਛੱਡਿਆ ਨਹੀਂ ਜਾਂਦਾ, ਹੁਣ ਪਰਿਵਾਰ ਛੱਡ ਕਰਕੇ ਮੈਂ ਸਤਿਗੁਰੂ ਮਹਾਰਾਜ ਜੀ ਦੇ ਕੋਲ ਨਹੀਂ ਜਾ ਸਕਦਾ ਹਾਂ।
1: ਉਲੰਘ ਰੁਮਾਲ
0: ਇਸ ਤਰ੍ਹਾਂ ਕਹਿ ਕਰਕੇ ਰਾਮ ਸਿੰਘ ਪਿਆਰਿਓ ਉਹ ਰੁਮਾਲ ਨੂੰ ਜੋ ਰੁਮਾਲ ਵਿਛਾਈ ਸੀ ਨਾ ਛੋਟੀ ਜੀ, ਮਹਾਰਾਜ ਨੇ ਕਿਹਾ ਇਹ ਸਮਝ ਲਿਆ ਮੇਰੀ ਦਸਤਾਰ ਉਹਨੂੰ

0: ਲੱਗ ਟੱਕਰ
1: ਮਾਰ। ਬਸ ਇੱਕ ਮਹੀਨੇ ਦੇ ਵਿੱਚ ਹੀ ਘਰ ਦੇ ਵਿੱਚ ਟੱਕਰਾਂ ਮਾਰ ਮਾਰ ਕਰਕੇ
0: ਘਰ ਕੋ ਤਿਆਗ ਸਿਧਾ,
1: ਫਿਰ ਉਹੀ ਘਰ ਨੂੰ ਲੋਕੀ ਇਹ ਟੱਕਰਾਂ ਮਾਰ ਕਰਕੇ ਲੋਕੀ ਇਹਨੂੰ ਘਰੋਂ ਬਾਹਰ ਕੱਢ ਦੇਣਗੇ।
0: ਡੱਲੇ ਸਹਿਤ ਜਿੱਤਕ
1: ਭੱਜ ਗਏ, ਉਸ ਤੋਂ ਬਾਅਦ ਜਿੰਨੇ ਵੀ ਭਾਈ ਡੱਲੇ ਦੇ ਨਾਲ ਜੋ ਵੀ ਭੱਜ ਗਏ ਸਨ,
0: ਜਮਨੇ ਤੂਰਨ ਗਏ,
1: ਮਹਾਰਾਜ ਨੇ ਕਿਹਾ ਕਿ ਭਾਈ ਉਹਨਾਂ ਨੂੰ ਬਚਾਉਣਾ ਚਾਹੁੰਦੇ ਸੀ, ਲੇਕਿਨ ਕਾਲ ਉਹਨਾਂ ਦੇ ਉੱਤੇ ਮਹਾਬਲੀ ਹੋ ਕਰਕੇ ਡੰਕਾ ਮਾਰ ਰਿਹਾ, ਹੁਣ ਅਸੀਂ ਨਹੀਂ ਕੁਛ ਕਰ ਸਕਦੇ ਹਾਂ। ਜਿਸ ਤਰ੍ਹਾਂ ਭਾਣਾ ਵਰਤੇਗਾ ਪਿਆਰਿਓ, ਅੱਗੇ ਉਹ ਇਤਿਹਾਸ ਦੇ ਵਿੱਚ ਆਪਾਂ ਨੇ ਸਰਵਣ ਕਰਨਾ। ਅੱਜ ਇੰਨੀਆਂ ਕੋ ਬੇਨਤੀਆਂ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦੇ ਹਾਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀਆਂ, ਅੱਗੇ ਤੋਂ ਸਮਤਾਓ ਸਾਰੇ ਗਜ ਵਜ ਕਰਕੇ

ਬਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਫਜ਼ਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀਆਂ ਅੱਗੇ ਤੋਂ ਸਮਤਾਈਆਂ। ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟ ਹਵਾਂ ਪ੍ਰਵਾਨ ਕਰਦੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇ ਵੱਡਾ ਵੱਡਾ ਡੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨ ਜਾਣੈ ਤੇਰਾ ਕੀਤਾ ਕੇਵਡ ਛੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨੈ ਨ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਕ ਉਤ ਭੂਖੈ ਖਾਏ ਚਲੀਐ ਦੂਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਲਾਗੈ ਭੂਕ ਉਤ ਭੂਖੈ ਖਾਏ ਚਲੀਐ ਦੂਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੈ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ

ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨ ਪਿਤਾ ਲੋਕ ਸੁਤ ਬੰਤਾ ਕੋਇ ਨ ਕਿਸਕੀ ਧਰਿਆ ਸਿਰ ਸਿਰ ਰਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਊੜੇ ਊੜ ਆਵੈ ਸੈ ਕੋ ਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ

ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰ

ਨਾਨਕ ਤਿਨ ਕੁਰਬਾਨਾ। ਹਰ ਧਿਆਵਹਿ ਹਰ ਧਿਆਵਹਿ, ਤੁਧ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ, ਜੀ ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ, ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ, ਜੀ ਜਨ ਨਾਨਕ ਤਿਨ ਬਲ ਜਾਸੀ।

ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇ ਵਡਿਆਵਰ ਨਾ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਹਿ ਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੈ ਸੋਈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ।

ਤੁਦ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖਹਿ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਬਾਹਰ ਅਸਰ ਕਾ ਕਾਟ ਸਮਾਥਾ ਸ਼੍ਰੀ ਅਸਕੇਤ ਜਗਤ ਕੇ ਨਾਥਾ ਦੁੱਤੀਵਾਨ ਸੌ ਦਵਰ ਕਰ ਕਾਟ ਦਿਓ ਅਸਧੁਜ ਨਰ ਨਾ।

ਸਿਵ ਕਣ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਪਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰੀ ਸਥੂਲਾ ਸਾਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ।

ਵਾਹਿਗੁਰੂ ਜੀ ਕੀ ਫਤਿਹ। ਕਬ ਬਾਛ ਦੋਹਰਾ ਜੋ ਨਿਜ ਪ੍ਰਮੋ ਸੋ ਕਹਿ ਹਉ ਜਗ ਮਾਹੇ। ਜੋ ਤਹ ਪ੍ਰਭ ਕੋ ਧਿਆਈ ਹੈ ਅੰਤ ਸੁਰਗ ਕੋ ਜਾਹਿ ਦੋਹਰਾ। ਹਰ ਹਰ ਜਿੰਦੁਈ ਏਕ ਹੈ ਬਿਬਚਾਰ ਕਿਛੁ ਨਾਹਿ। ਜਲ ਤੇ ਉਪਜ

ਤੇਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਣੈ ਅਰ ਗਾਵੈ ਦੁਖ ਪਾਪ ਤਹ ਨਿਕਟ ਨ ਆਵੈ ਬਿਸ਼ਨ ਭਗਤ ਕੀਏ ਫਲ ਹੋਈ ਆਦ ਬਿਆ ਛੁਐ ਸਕੈ ਨ ਕੋਈ ਸਮ ਸਤਰੈ ਸੈਸ ਪਚਾਵਨ ਹਾੜ ਵਧੀ ਪ੍ਰਥਮ ਸੁਖ ਦਾਵਨ ਤਉ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਭਰੀ ਲਉ ਲਿਹੋ ਸੁਧਾਰਾ ਦੋਹਰਾ ਨੇਤ੍ਰ ਤੁੰਕੇ ਚਰਨ ਤਰ ਸਤ ਦ੍ਰਉ ਤੀਰ ਤਰੰਗ ਸ਼੍ਰੀ

ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੀ ਆਈਆਂ।

ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ। ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ। ਸਦਾ ਸਿਫ

ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਨ ਸੁਖ ਮਨ ਆਏ ਵਸੀਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ, ਕਹ ਨਾਨਕ ਸੁਣ ਹੋ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ।

ਢਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੁਧਾਰੋ ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ।

ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ।

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ। ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾਉਣ ਦਿਆ ਵੇਧਾਏ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਜੀ ਪਿਤਾ ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ, ਸ਼ਮਸ਼ੇਰ ਬਹਾਦਰ

ਸਰਬ ਕਲਾ ਭਰਪੂਰ ਸਭ ਥਾਈ ਹੋਏ ਸਹਾਇ। ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ। ਪੰਜ ਪਿਆਰਿਓ, ਚਾਲੀ ਮੁਕਤਿਓ, ਸਰਵ ਸ਼ਹੀਦੋ, ਮਰੀਦੋ।

ਵਾਹਿਗੁਰੂ ਚਿਤ ਆਵੇ, ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਗ ਤੇਗ ਫਤਿਹ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ, ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ। ਬੋਲੋ ਜੀ, ਖਾਲਸੇ ਜੀ ਕੋ ਨਾਮ ਦਾਨ, ਸਖੀ ਦਾਨ, ਗੁਰਮਤ ਦਾਨ, ਬੁੱਧ ਬਵੇਕ ਰਹਿਤ ਰਿਛਾ ਦਾਨ। ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮੇਲੇ। ਬੋਲੋ ਜੀ, ਸ਼੍ਰੀ ਅਕਾਲ ਤਖਤ ਸਾਹਿਬ ਜੀ, ਸੰਤੋਖ ਸਰ ਜੀ, ਬਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਨੇ ਜੀ, ਖਡੂਰ ਜੀ, ਗੁਰੂ ਕੀ ਬਾਉਲੀ, ਸ਼੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ, ਦਰਸ਼ਨ ਦਾਰ ਮੇਲੇ। ਬੋਲੋ ਜੀ, ਥੰਮ ਜੀ, ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡੇਹਰੇ ਜੀ, ਤਖਤ ਕੇਸਗੜ੍ਹ ਸਾਹਿਬ, ਅਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧਮਤਾਨ ਜੀ, ਮੁਕਤਸਰ ਜੀ, ਪਾਉਂਟੇ ਜੀ, ਤਖਤ ਪਟਨਾ ਸਾਹਿਬ, ਹਰਿਮੰਦਰ ਦਿੱਲੀ, ਮੈਂ ਸ਼ੀਸ਼ਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ। ਬੋਲੋ ਜੀ, ਭਗਵਾਨ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣ ਮੋਚਨ ਜੀ, ਨਾਨਕ ਮੱਤੇ ਜੀ, ਤਿਲਗੰਜੀ ਜੀ, ਨਾਨਕ ਜੀਰਾ ਜੀ, ਸ਼ਿਕਾਰਘਾਟ ਜੀ, ਹੀਰਾਘਾਟ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਸ਼੍ਰੀ ਗੰਗਾ ਜੀ, ਗੋਦਾਵਰੀ ਜੀ ਕੇ ਇਸ਼ਨਾਨ, ਦਰਸ਼ਨ ਦਾਰ ਮੇਲੇ। ਬੋਲੋ ਜੀ, ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ, ਨਿਸ਼ਾਨ ਸਾਹਿਬਾਂ ਸੰਜੁਗਤ, ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ। ਬੋਲੋ ਜੀ, ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ। ਬੋਲੋ ਜੀ, ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ। ਬੋਲੋ, ਬੋਲੋ ਜੀ, ਬੋਲੋ, ਬੋਲੋ ਜੀ, ਸ਼੍ਰੀ ਵਾਹਿਗੁਰੂ ਜੀ। ਜੀ ਗੁਰੂ ਗਰੀਬ ਨਵਾਜ਼, ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ, ਕੀਰਤਨ ਚੌਕੀ ਸੋਧਰ ਰਹਿਰਾ ਸਾਹਿਬ ਜੀ ਕੀ ਅਰਦਾਸ, ਅਖਰ ਵਾਧਾ ਘਾਟਾ ਭੂਲ ਚੁੱਕ ਮਾਫ਼ ਕਰਨਾ ਬਾਣੀ, ਸੱਚਖੰਡ ਵਿੱਚ ਪ੍ਰਵਾਨ ਕਰਨਾ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਬੰਦ ਹੋ

ਸਾ ਸਿੰਘ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਸ਼ੱਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਬੋਲੇ।

ਗੁਰਦੁਆਰਾ ਗੋਬਿੰਦ ਬਾਗ ਸਾਹਿਬ ਹੈ ਜੀ, ਜਿੱਥੇ ਪਾਣੀ ਦੇ ਫਵਾਰੇ ਲਗਾਏ ਗਏ ਹਨ, ਜਿਨ੍ਹਾਂ ਪਾਣੀ ਦੇ ਫਵਾਰਿਆਂ 'ਤੇ ਲੇਜ਼ਰ ਲਾਈਟਾਂ ਰਾਹੀਂ ਦਸ ਗੁਰੂ ਸਾਹਿਬਾਨ ਜੀਆਂ ਦਾ ਇਤਿਹਾਸ ਵਿਖਾਇਆ ਜਾਂਦਾ ਹੈ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਠੀਕ 8:15 ਨੂੰ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਵਿਖੇ ਪਹੁੰਚ ਕੇ ਗੁਰੂ ਸਾਹਿਬਾਨ ਜੀਆਂ ਦਾ ਇਤਿਹਾਸ ਵੇਖ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿ

0: ਸੁਚੇਤੇ ਰੇਖਣ ਸੁੱਚੇ ਬ੍ਰਹਮਣ ਸੁੱਚੇ ਤਿਰੜ ਸੁੱਚੇ ਆਕਾਰ ਸੁੱਚੇ ਤੇਰੇ ਕਰਣੀ ਸੁਰ ਵਿਚਾਰ ਸੁਚਾ ਤੇਰੇ ਮਨ ਸੁਚਾ ਦੀ ਬਾਣ ਸੁਚਾ ਤੇਰਾ ਗੁਣ ਸੁਚਾ ਪ੍ਰਮਾਣ ਸੁਚਾ ਤੇਰਾ ਗੁਣ ਸੁਚਾ ਨਿਸ਼ਾਨ ਸੁੱਚੇ ਤੂੰ ਆਖੇ ਲੱਖ ਕਰੋੜ ਸੁੱਚੇ ਸਿਫਤਾਂ ਸੁੱਚੇ ਸਭ ਜੋ ਸੁੱਚੀ ਤੇਰੀ ਸਿਫਤ ਸੁੱਚੀ ਸਾਲਾ ਸੁੱਚੀ ਤੇਰੀ ਕਦਰ ਸੁੱਚੇ ਪਾਤਸ਼ਾਹ ਨਾਨਕ ਸੁੱਚੇ ਆਇਨ ਸੱਚ ਜੋ ਮਰਜ ਮੈਂ ਸੋ ਕਚ ਨੀ ਕਚ ਮਹਲਾ ਪਹਿਲਾ
1: ਵੱਡੀ ਵਡਿਆ ਚ ਵੱਡਾ ਨਾਓ ਵੱਡੀ ਵਡਿਆ ਚ ਸੱਚ ਨਿਆਓ ਵੱਡੀ ਵਡਿਆਈ ਜਨੇ ਤਿਲਥਾਓ ਵੱਡੀ ਵਡਿਆਈ ਜਾਣੇ ਅਲਾਓ ਵੱਡੀ ਵਡਿਆਈ ਦੂਜਾ ਸੁਭਾਓ।

0: ਵਿਸਮਾਤ ਪਾਣੀ ਸਮਾਤ ਪਾਣੀ ਸਮਾਤ ਅਗਨੀ ਖੇਡੇ ਵਡਾਣੀ ਵਿਸਮਾਤ ਧਰਤੀ ਵਿਸਮਾਤ ਪਾਣੀ ਸਮਾਤ ਸਾਧ ਲਗੇ ਪ੍ਰਾਣੀ ਵਿਸਮਾਤ ਸੰਜੋਗ ਵਿਸਮਾਤ ਵਿਜੋਗ ਵਿਸਮਾਤ ਭੁੱਖ ਵਿਸਮਾਤ ਭੋਗ ਵਿਸਮਾਤ ਸਿਖਤ ਵਿਸਮਾਤ ਸਾਲਾ ਵਿਸਮਾਤ ਭੋਜਣ ਵਿਸਮਾਤ ਰਾ ਵਿਸਮਾਤ ਨੇੜੇ ਵਿਸਮਾਤ ਦੁਰ ਵਿਸਮਾਤ ਦੇਖ ਰਾਜ ਵਿਵੇਕ ਵਿਡਾਣ ਰਿਹਾ ਵਿਸਮਾਤ ਨਾਨਕ ਪੂਜਣ ਪੂਰੇ ਭਾਗ ਮਹਿਲਾ ਪਹਿਲਾ
1: ਕੁਦਰਤੀ ਸਹਿ ਕੁਦਰਤ ਸੁਣੀਏ ਕੁਦਰਤ

ਲਗਾ ਪਣ ਸਲੋ ਕੋਤੀ ਜਾਇ ਸਕਿਆ ਕਿਸੇ ਲਗਾ ਦੋ ਅੰਨ ਦੇਵਤਾ ਪਾਣੀ ਦੇਵਤਾ ਬੈਸੰਗ ਦੇਵਤਾ ਨੂੰ ਪੰਜਵਾ ਪਾਇਆ ਖੁਦ ਦਾ ਪਵਾ ਪਾਕ ਪਵਿੱਤ ਪਾਪੀ ਸੰਤਨ ਕੱਢੀਆਂ ਦੁੱਖਾਂ ਪਈਆਂ ਦੇ ਜਿਤ ਮੁਖ ਨਾਮ ਨਾ ਉਚਰੈ ਪ੍ਰਣਾਇ ਵਰ ਸਖਾ ਨਾਨਕ ਜਾਣੀ ਜਿਤ ਮੁਖ